0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 2 ਜੁਲਾਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0439-799-767 'ਤੇ, ਯਾਨੀ ਕਿ 0439-799-767 'ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ ਪੇਸ਼ ਕਰਾਂਗੇ। ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ, ਕਿ ਕੱਲ੍ਹ ਯਾਨੀ ਫੀਫਾ ਵਰਲਡ ਕੱਪ ਦੇ 20ਵੇਂ ਦਿਨ ਕੀ ਕੁਝ ਹੋਇਆ ਖਾਸ, ਇਹ ਦੱਸਾਂਗੇ। ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਗੱਲਾਂ ਕਰਾਂਗੇ ਪੰਜਾਬੀ ਡਾਇਸਪੋਰਾ ਦੇ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਕਰਵਾਵਾਂਗੇ ਇੱਕ ਅਕਾਊਂਟੈਂਟ ਦੇ ਨਾਲ, ਜੋ ਦੱਸਣਗੇ ਕਿ ਰਿਟਾਇਰਮੈਂਟ ਸਮੇਂ ਤੁਹਾਨੂੰ ਜ਼ਿੰਦਗੀ ਜਿਉਣ ਲਈ ਕਿੰਨੇ ਡਾਲਰਾਂ ਦੀ ਲੋੜ ਪਵੇਗੀ। ਹੈਲਥ ਸੈਕਸ਼ਨ ਦੇ ਵਿੱਚ ਹਾਈ ਕੋਲੈਸਟ੍ਰੋਲ ਬਾਰੇ ਜਾਣਕਾਰੀ, ਕਿ ਉੱਚ ਕੋਲੈਸਟ੍ਰੋਲ ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣ ਦੇ ਵਿਕਸਿਤ ਹੁੰਦੀ ਹੈ ਅਤੇ ਇਸ ਤੇ ਕਾਬੂ ਕਿਵੇਂ ਪਾਇਆ ਜਾਂਦਾ ਹੈ। ਨਾਲ ਦੀ ਨਾਲ ਸ਼ੋਅ ਵਿੱਚ ਚਲਾਵਾਂਗੇ ਪੰਜਾਬੀ ਗਾਣੇ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439-799-767 'ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 2 ਜੁਲਾਈ 2026, ਦਿਨ ਵੀਰਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਮੈਲਬਨ ਵਿੱਚ ਇੱਕ ਕਮਿਊਨਿਟੀ ਮੈਡੀਕਲ ਸੈਂਟਰ ਦੇ ਬਾਹਰ 15 ਸਾਲ ਦੇ ਇੱਕ ਮੁੰਡੇ ਨੂੰ ਮਰਨ ਲਈ ਛੱਡ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 16 ਸਾਲ ਦੇ ਇੱਕ ਮੁੰਡੇ ਅਤੇ 19 ਸਾਲ ਦੇ ਇੱਕ ਨੌਜਵਾਨ ਤੋਂ ਹੋਮੀਸਾਈਡ ਡਿਟੈਕਟਿਵ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਕਟੋਰੀਆ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਮੈਲਬਨ ਦੇ ਉੱਤਰੀ ਇਲਾਕੇ ਕ੍ਰੇਗੀਬਰਨ ਦੇ ਇੱਕ ਮੈਡੀਕਲ ਸੈਂਟਰ ਦੇ ਬਾਹਰ 15 ਸਾਲਾ ਲੜਕਾ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਸੀ। ਉਸ ਦੇ ਸਰੀਰ ਤੇ ਚਾਕੂ ਨਾਲ ਵਾਰ ਕੀਤੇ ਜਾਣ ਦਾ ਖਦਸ਼ਾ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਕਵੀਨਜ਼ਲੈਂਡ ਦੇ ਇੱਕ ਘਰ ਵਿੱਚ ਲੱਗੀ ਸ਼ੱਕੀ ਅੱਗ ਤੋਂ ਬਾਅਦ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਗੋਲਡ ਕੋਸਟ ਸਥਿਤ ਅੱਗ ਦੀ ਲਪੇਟ ਵਿੱਚ ਆਏ 2 ਮੰਜ਼ਿਲਾ ਘਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਇਹ 84 ਸਾਲਾ ਬਜ਼ੁਰਗ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਹੋਪ ਆਈਲੈਂਡ ਦੇ ਇਸ ਘਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਲਗਭਗ 2 ਘੰਟੇ ਦਾ ਸਮਾਂ ਲੱਗਿਆ, ਜਿਸ ਤੋਂ ਬਾਅਦ ਇੱਕ ਬੈੱਡਰੂਮ ਵਿੱਚੋਂ 38 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਅਜੇ ਰਸਮੀ ਤੌਰ 'ਤੇ ਪਛਾਣ ਹੋਣਾ ਬਾਕੀ ਹੈ। ਬੁਰੀ ਤਰ੍ਹਾਂ ਨੁਕਸਾਨੇ ਗਏ ਇਸ ਘਰ ਨੂੰ ਕ੍ਰਾਈਮ ਸੀਨ ਯਾਨੀ ਅਪਰਾਧ ਵਾਲੀ ਥਾਂ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੂ ਐਨ ਹੰਟਰ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਅਤੇ ਨੌਜਵਾਨਾਂ ਲਈ ਆਸਟ੍ਰੇਲੀਆ ਦੀ ਪਹਿਲੀ ਸੁਤੰਤਰ ਨੈਸ਼ਨਲ ਕਮਿਸ਼ਨਰ ਬਣ ਗਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਪਾਸ ਕੀਤੇ ਗਏ ਕਾਨੂੰਨ ਤਹਿਤ ਕਮਿਸ਼ਨ ਨੂੰ ਇੱਕ ਸੁਤੰਤਰ ਕਾਨੂੰਨੀ ਸੰਸਥਾ ਵਜੋਂ ਸਥਾਪਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ 1 ਜੁਲਾਈ ਤੋਂ ਸ਼੍ਰੀਮਤੀ ਹੰਟਰ ਨੂੰ ਨਵੇਂ ਅਧਿਕਾਰ ਮਿਲ ਗਏ ਨੇ। ਉਹ ਦੱਸਦੇ ਨੇ ਕਿ ਹੁਣ ਕਮਿਸ਼ਨ ਜਾਂਚਾਂ ਕਰ ਸਕਦਾ ਹੈ, ਸਰਕਾਰ ਨੂੰ ਸਿਫਾਰਸ਼ਾਂ ਦੇ ਸਕਦਾ ਹੈ ਅਤੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਣਾਲੀਗਤ ਮੁੱਦਿਆਂ 'ਤੇ ਆਵਾਜ਼ ਵੀ ਉਠਾ ਸਕਦਾ ਹੈ।
3: We will uphold the rights and exercise the rights of the child, make sure their best interests are being heard. We will make sure that at a national level, because there's never been this before, that the voices are centered.
2: ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਕਰਕਾਸ ਵਿੱਚ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ, ਜਿੱਥੇ ਲੋਕ ਢਹਿ ਚੁੱਕੀਆਂ ਇਮਾਰਤਾਂ ਦੇ ਮਲਬੇ ਹੇਠ ਫਸੇ ਆਪਣੇ ਪਿਆਰਿਆਂ ਨੂੰ ਬਾਹਰ ਕੱਢਣ ਲਈ ਗੁਹਾਰਾਂ ਲਗਾ ਰਹੇ ਨੇ। ਪਿਛਲੇ ਹਫ਼ਤੇ ਆਏ ਦੌਰੇ ਭੁਚਾਲਾਂ ਤੋਂ ਬਾਅਦ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਨੇ, ਜਦਕਿ ਸਰਕਾਰੀ ਅੰਕੜਿਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 2000 ਦੇ ਨੇੜੇ ਪਹੁੰਚ ਗਈ ਹੈ। ਰਾਹਤ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਪ੍ਰਭਾਵਿਤ ਲੋਕਾਂ ਲਈ ਸਫਾਈ ਸਹੂਲਤਾਂ, ਭੋਜਨ ਅਤੇ ਪੀਣ ਵਾਲੇ ਪਾਣੀ ਸਮੇਤ ਹੋਰ ਜ਼ਰੂਰੀ ਮਦਦ ਮੁਹੱਈਆ ਕਰਵਾਉਣ ਲਈ ਸਹਿਯੋਗ ਦਿੱਤਾ ਹੈ। ਹਾਲਾਂਕਿ ਲਾਪਤਾ ਲੋਕਾਂ ਦੇ ਪਰੇਸ਼ਾਨ ਪਰਿਵਾਰਕ ਮੈਂਬਰਾਂ

0: SBS ਨੂੰ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਮਦਦ ਅਤੇ ਭਾਰੀ ਮਸ਼ੀਨਰੀ ਉਪਲਬਧ ਨਾ ਕਰਵਾਈ ਗਈ ਤਾਂ ਮਲਬੇ ਹੇਠ ਅਜੇ ਵੀ ਜਿੰਦਾ ਹੋ ਸਕਦੇ ਉਹਨਾਂ ਦੇ ਆਪਣੇ ਪਿਆਰਿਆਂ ਨੂੰ ਬਚਾਉਣਾ ਮੁਸ਼ਕਲ ਹੋ ਸਕਦਾ ਹੈ।
1: There's life here. While we wait, we could be saving them.
2: Help us. Do something. We want machinery. We want help to rescue our people.
0: ਅਤੇ ਆਖਰੀ ਖਬਰ ਪੰਜਾਬ ਤੋਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਯਾਨੀ SIR ਪ੍ਰਕਿਰਿਆ ਤਹਿਤ ਆਪਣੀ ਵੋਟ ਦੀ ਤਸਦੀਕ ਲਈ ਗਣਨਾ ਫਾਰਮ ਭਰਿਆ। ਸਥਾਨਕ ਡ੍ਰੀਮਲੈਂਡ ਕਲੋਨੀ ਵਿੱਚ ਆਪਣੀ ਰਿਹਾਇਸ਼ ਤੇ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪੋ ਆਪਣੇ ਫਾਰਮ ਬੂਥ ਲੈਵਲ ਅਫਸਰ ਯਾਨੀ BLA ਨੂੰ ਦਿੱਤੇ। ਫਾਰਮ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ 90% ਵੋਟਰ ਸੂਚੀ ਦੀ ਮੈਪਿੰਗ ਪਹਿਲਾਂ ਹੀ ਪੂਰੀ ਕਰ ਲਈ ਗਈ ਹੈ। ਉਹਨਾਂ ਭਰੋਸਾ ਦਿੱਤਾ ਕਿ ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਨਾਗਰਿਕ ਦੀ ਸਹੀ ਵੋਟ ਕੱਟਣ ਨਹੀਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ SIR ਤਹਿਤ BLOs 25 ਜੂਨ ਤੋਂ 24 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਸੂਚੀਆਂ ਦੀ ਤਸਦੀਕ ਅਤੇ ਸੁਧਾਈ ਦਾ ਕੰਮ ਕਰ ਰਹੇ ਨੇ। ਉਹਨਾਂ ਸੂਬਾ ਵਾਸੀਆਂ ਨੂੰ ਇਹ ਫਾਰਮ ਲਾਜ਼ਮੀ ਭਰਨ ਦੀ ਅਪੀਲ ਕੀਤੀ। ਇਸ ਕੰਮ ਦੇ ਲਈ BLO ਹਰ ਘਰ ਦੇ ਵਿੱਚ 3 ਵਾਰ ਗੇੜਾ ਮਾਰਨਗੇ। ਉਹਨਾਂ ਦੱਸਿਆ ਕਿ 3 ਅਗਸਤ ਨੂੰ ਫਾਈਨਲ ਖਰੜਾ ਪ੍ਰਕਾਸ਼ਿਤ ਕੀਤਾ ਜਾਵੇਗਾ। ਜੇ ਕੋਈ ਵੋਟਰ ਫਾਰਮ ਭਰਨ ਤੋਂ ਰਹਿ ਜਾਂਦਾ ਹੈ ਤਾਂ ਉਹ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦੇ ਨੇ। ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ ਅਕਤੂਬਰ 2026 ਵਿੱਚ ਜਾਰੀ ਕੀਤੀ ਜਾਵੇਗੀ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਸਵਾਗਤ ਹੈ ਜੀ ਸਾਡੇ ਇਸ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਕੀ ਕਰ ਰਹੇ ਹੋ ਤੁਸੀਂ, ਕਿਵੇਂ ਚੱਲ ਰਿਹਾ ਹੈ ਵੀਰਵਾਰ ਦਾ ਦਿਨ ਅਤੇ ਕੀ ਪਲੈਨ ਨੇ ਫਿਰ ਇਸ ਵੀਕਐਂਡ ਦੇ? ਅਗਰ ਮੈਲਬਨ ਦੇ ਵਿੱਚ ਹੋ ਤਾਂ ਮੈਲਬਨ ਦੇ ਵਿੱਚ ਬਾਰਿਸ਼ ਵਾਲਾ ਹਫ਼ਤਾ ਚੱਲ ਰਿਹਾ ਜੀ। ਅਗਰ ਕਿਸੇ ਹੋਰ ਥਾਂ 'ਤੇ ਹੋ, ਕਿਵੇਂ ਦਾ ਮੌਸਮ ਹੈ ਤੁਹਾਡਾ? ਸਿਡਨੀ ਵਾਲਿਓ, ਪਰਥ ਵਾਲਿਓ, ਕੈਨਬਰਾ, ਡਾਰਵਿਨ ਜਾਂ ਹੋਰ ਕਿਸੇ ਵੀ ਸ਼ਹਿਰ ਤੋਂ, ਕਿਸੇ ਵੀ ਕਸਬੇ ਤੋਂ ਤੁਸੀਂ ਸੁਣ ਰਹੇ ਹੋ ਤਾਂ ਦੱਸਿਓ ਜ਼ਰੂਰ। ਮੈਸੇਜ ਕਰਨ ਦੇ ਲਈ ਨੰਬਰ ਹੈ ਜੀ 0439-7967-67। ਇਹਦੇ ਉੱਤੇ ਮੈਸੇਜ ਕਰਿਓ ਆਪਣੇ ਨਾਮ ਦੇ ਨਾਲ। ਔਰ ਸਪੋਰਟਸ ਕਾਫੀ ਚੱਲ ਰਹੀ ਹੈ ਜੀ। ਫੁੱਟਬਾਲ ਵਰਲਡ ਕੱਪ ਸਭ ਤੋਂ ਵੱਡਾ ਈਵੈਂਟ ਚੱਲ ਰਿਹਾ ਹੈ ਔਰ ਅੱਜ 2 ਜੁਲਾਈ ਨੂੰ ਮੈਂ ਦੇਖ ਰਿਹਾ ਸੀ ਮਨਾਇਆ ਜਾਂਦਾ ਹੈ ਜੀ ਵਰਲਡ ਸਪੋਰਟਸ ਜਰਨਲਿਸਟ ਡੇ। ਕਿ ਜੋ ਸਪੋਰਟਸ ਜਰਨਲਿਸਟ ਨੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨ ਦੀ ਜ਼ਰੂਰਤ ਹੁੰਦੀ ਹੈ। ਉਹ ਬਹੁਤ ਮਿਹਨਤ ਨਾਲ ਆਪਣਾ ਕੰਮ ਕਰਦੇ ਨੇ, ਸੋ ਉਹਨਾਂ ਨੂੰ ਵੀ ਐਪਰੀਸ਼ੀਏਟ ਕਰੀਏ। ਸੋ ਦੱਸਿਓ ਤੁਹਾਡਾ ਕੋਈ ਫੇਵਰੇਟ ਸਪੋਰਟਸ ਜਰਨਲਿਸਟ ਹੋਵੇ ਤਾਂ ਅੱਜ ਉਹਨਾਂ ਨੂੰ ਸੈਲੀਬ੍ਰੇਟ ਕਰੋ, ਕਿਉਂਕਿ ਅੱਜ ਹੈ ਵਰਲਡ ਸਪੋਰਟਸ ਜਰਨਲਿਸਟ ਡੇ। ਫਿਲਹਾਲ ਆਓ ਸਪੋਰਟਸ ਦੀ ਗੱਲ ਹੀ ਕਰਦੇ ਹਾਂ, ਚੱਲਦੇ ਹਾਂ ਜੀ FIFA ਦੇ Day 20 ਰੈਪ ਦੇ ਵੱਲ ਕਿ ਕੱਲ੍ਹ FIFA ਦੇ ਮੁਕਾਬਲਿਆਂ ਵਿੱਚ ਕੀ ਕੁਝ ਹੋਇਆ, ਫਿਰ ਅੱਜ ਦੇ ਖਾਸ ਖਾਸ ਮੁਕਾਬਲਿਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦਿੰਦੇ ਹਾਂ ਜੀ।

0: ਨਾਲ ਹਰਾ ਦਿੱਤਾ। 80,000 ਤੋਂ ਵੱਧ ਘਰੇਲੂ ਦਰਸ਼ਕਾਂ ਦੀ ਹੌਸਲਾ ਅਫਜ਼ਾਈ ਵਿਚ ਮੈਕਸੀਕੋ ਨੇ ਪਹਿਲੇ ਹਾਫ਼ ਵਿਚ ਹੀ 2 ਗੋਲ ਕਰ ਦਿੱਤੇ। ਹੁਲੀਅਨ ਕਿਨੋਨੇਸ ਅਤੇ ਰਾਉਲ ਹੁਮੇਨੇਜ਼ ਨੇ ਗੋਲ ਕਰਕੇ ਮੈਕਸੀਕੋ ਨੂੰ 40 ਸਾਲਾਂ ਬਾਅਦ ਵਿਸ਼ਵ ਕੱਪ ਨੌਕਆਊਟ ਵਿਚ ਪਹਿਲੀ ਜਿੱਤ ਦਵਾਈ। ਇਸ ਜਿੱਤ ਨਾਲ ਮੈਕਸੀਕੋ ਦੀ ਅਜੇਤੂ ਲੜੀ ਵੀ 12 ਮੈਚਾਂ ਤੱਕ ਪਹੁੰਚ ਗਈ ਹੈ। ਹੁਣ ਰਾਊਂਡ ਆਫ 16 ਵਿਚ ਮੈਕਸੀਕੋ ਦਾ ਸਾਹਮਣਾ ਇੰਗਲੈਂਡ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਵਿਚਾਲੇ ਜੇਤੂ ਟੀਮ ਨਾਲ ਹੋਵੇਗਾ। ਉਧਰ ਆਸਟ੍ਰੇਲੀਆਈ ਟੀਮ ਸੋਕਰੂਜ਼ ਡੈਲਸ ਪਹੁੰਚ ਗਈ ਹੈ, ਜਿੱਥੇ ਉਹ ਰਾਊਂਡ ਆਫ 32 ਵਿਚ ਮਿਸਰ ਯਾਨੀ ਕਿ ਇਜਿਪਟ ਦਾ ਸਾਹਮਣਾ ਕਰਨ ਜਾ ਰਹੀ ਹੈ। ਆਸਟ੍ਰੇਲੀਆ ਅਜੇ ਤੱਕ ਵਿਸ਼ਵ ਕੱਪ ਨੌਕਆਊਟ ਵਿਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਟੀਮ 2006 ਵਿਚ ਇਟਲੀ ਅਤੇ 2022 ਵਿਚ ਅਰਜਨਟੀਨਾ ਹੱਥੋਂ ਬਾਹਰ ਹੋਈ ਸੀ। ਮਿਡਫੀਲਡਰ ਆਈਡਨ ਹੁਸਟਿਚ ਦਾ ਕਹਿਣਾ ਹੈ ਕਿ ਟੀਮ ਨੇ ਪਿਛਲੇ ਮੈਚ ਤੋਂ ਅਹਿਮ ਸਬਕ ਸਿੱਖੇ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਤਿਆਰ ਹੈ।
1: Look, you got to be ready. You got to enjoy it. That's the biggest challenge, right? You got to enjoy it. You can't forget to enjoy it. And I think this is one of the main things for us. You got to enjoy the moment and be ready for match day.
0: ਸੋਕਰੂਜ਼ ਅਤੇ ਮਿਸਰ ਵਿਚਾਲੇ ਇਹ ਮੁਕਾਬਲਾ ਸ਼ਨੀਵਾਰ ਸਵੇਰੇ ਖੇਡਿਆ ਜਾਵੇਗਾ। ਸਿੱਧਾ ਪ੍ਰਸਾਰਣ ਸਵੇਰੇ 3 ਵਜੇ ਤੋਂ SBS ਅਤੇ SBS ਔਨ ਡਿਮਾਂਡ ਤੇ ਵੇਖਿਆ ਜਾ ਸਕਦਾ ਹੈ। ਤੁਸੀਂ ਸੁਣ ਰਹੇ ਸੀ ਫੀਫਾ ਵਰਲਡ ਕੱਪ 2026 ਦੇ 20ਵੇਂ ਦਿਨ ਦਾ ਡੇਲੀ ਅਪਡੇਟ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ। ਫੀਫਾ ਵਰਲਡ ਕੱਪ 2026 ਦੇ ਹਰ ਪਲ ਨੂੰ ਲਾਈਵ ਅਤੇ ਮੁਫ਼ਤ SBS ਅਤੇ SBS ਔਨ ਡਿਮਾਂਡ ਤੇ ਵੇਖੋ ਤੇ ਮਾਣੋ।

0: ਸੋ ਇਹ ਤਾਂ ਸੀ ਜੀ 20ਵੇਂ ਦਿਨ ਫੀਫਾ ਵਰਲਡ ਕੱਪ 2026 ਦੇ ਵਿੱਚ ਕੀ ਹੋਇਆ ਉਸਦਾ ਹਾਲ। ਅੱਜ ਦੀ ਅਗਰ ਗੱਲਬਾਤ ਕਰੀਏ ਕਿਵੇਂ ਦਿਨ, ਤਾਂ ਅਮਰੀਕਾ ਨੇ ਯਾਨੀ ਕਿ USA ਨੇ ਬੋਸਨੀਆ ਅਤੇ ਹਰਜ਼ੇਗੋਵਿਨਾ ਨੂੰ ਹਰਾ ਦਿੱਤਾ ਹੈ ਜੀ 2-0 ਦੇ ਨਾਲ। ਉੱਧਰ ਬੈਲਜੀਅਮ ਦੀ ਟੀਮ ਨੇ ਵੀ ਸੈਨੇਗਲ ਦੇ ਉੱਤੇ ਜਿੱਤ ਦਰਜ ਕਰ ਲਈ ਹੈ ਅਤੇ ਨਾਲ ਦੀ ਨਾਲ ਇੰਗਲੈਂਡ ਦੀ ਟੀਮ ਨੇ DR ਕੋਂਗੋ ਨੂੰ ਹਰਾ ਦਿੱਤਾ ਅਤੇ ਪਹੁੰਚ ਗਈਆਂ ਨੇ ਸਾਰੀਆਂ ਟੀਮਾਂ ਰਾਊਂਡ ਆਫ 16 ਦੇ ਵਿੱਚ। ਕੱਲ੍ਹ ਦੇ ਮੁਕਾਬਲਿਆਂ ਦੀ ਗੱਲਬਾਤ ਕਰੀਏ ਤਾਂ ਸਪੇਨ ਆਸਟਰੀਆ ਨਾਲ ਭਿੜੇਗਾ ਜੀ, ਪੁਰਤਗਾਲ ਦਾ ਮੁਕਾਬਲਾ ਕੋਰੇਸ਼ੀਆ ਦੇ ਨਾਲ ਹੋਵੇਗਾ, ਸਵਿਟਜ਼ਰਲੈਂਡ ਵਰਸਸ ਅਲਜੀਰੀਆ, ਅਤੇ ਸਾਡੀ ਸੋਕਰੂਜ਼ ਯਾਨੀ ਆਸਟ੍ਰੇਲੀਅਨ ਟੀਮ ਦਾ ਮੁਕਾਬਲਾ ਸਾਡੇ ਆਸਟ੍ਰੇਲੀਅਨ ਸਮੇਂ ਦੇ ਮੁਤਾਬਕ ਸ਼ਨੀਵਾਰ 4 ਜੁਲਾਈ ਨੂੰ ਸਵੇਰੇ 4 ਵਜੇ ਸ਼ੁਰੂ ਹੋ ਜਾਵੇਗਾ। ਫਿਰ ਕੌਣ ਕੌਣ ਐਕਸਾਈਟਡ ਹੈ ਆਸਟ੍ਰੇਲੀਆ ਦੇ ਮੁਕਾਬਲੇ ਲਈ? ਕੀ ਆਸਟ੍ਰੇਲੀਆ ਹਰਾ ਪਾਏਗੀ ਮਿਸਰ ਨੂੰ ਯਾਨੀ ਇਜਿਪਟ ਨੂੰ ਜਾਂ ਫਿਰ ਨਹੀਂ? ਕੀ ਲੱਗਦਾ ਹੈ ਦੱਸਿਓ ਜ਼ਰੂਰ। ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ ਗਗਨ ਜੀ ਦਾ ਅਤੇ ਉਹਨਾਂ ਦੇ ਬੇਟੇ ਅਰਮਾਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਚਾਚੂ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਅਰਮਾਨ ਬੇਟਾ ਜੀ, ਕਿਵੇਂ ਮਾਣ ਰਹੇ ਹੋ ਛੁੱਟੀਆਂ ਦਾ ਆਨੰਦ? ਔਰ ਕਹਿ ਰਹੇ ਨੇ ਦਿਸ ਇਜ਼ ਅਰਮਾਨ, ਤੁਹਾਡਾ ਲਵਲੀ ਸ਼ੋਅ ਸੁਣ ਰਹੇ ਹਾਂ, ਛੁੱਟੀਆਂ ਚੱਲ ਰਹੀਆਂ ਨੇ। ਔਰ ਇਹ ਕਹਿ ਰਹੇ ਨੇ ਮੈਂ ਚਾਹੁੰਦਾ ਕਿ ਪੁਰਤਗਾਲ ਜਿੱਤੇ ਫੋਰ ਰੋਨੈਲਡੋ। ਵਾਹ ਜੀ ਵਾਹ, ਅਰਮਾਨ ਚਾਹ ਰਿਹਾ ਕਿ ਪੁਰਤਗਾਲ ਜਿੱਤੇ। ਠੀਕ ਹੈ ਜੀ, ਆਪਾਂ ਕਰ ਦਿੰਦੇ ਹਾਂ ਜੀ, ਕੀ ਕਹਿੰਦੇ, ਦੁਆ ਕਰ ਦਿੰਦੇ ਕਿ ਹਾਂ ਜ਼ਰੂਰ ਜ਼ਰੂਰ ਪੁਰਤਗਾਲ ਔਰ ਰੋਨਾਲਡੋ ਵੀ ਗੋਲ ਕਰਨ ਬਹੁਤ ਜ਼ਿਆਦਾ ਔਰ ਪੁਰਤਗਾਲ ਅੱਗੇ ਦੀ ਅੱਗੇ ਵੱਧਦੀ ਜਾਵੇ। ਬਹੁਤ ਬਹੁਤ ਸ਼ੁਕਰੀਆ ਜੀ। ਰਮਨ ਸਿੰਘ ਕਹਿ ਰਹੇ ਨੇ ਵਾਹ ਜੀ ਵਾਹ ਪੁਨੀਤ ਜੀ, ਅੱਜ ਫਿਰ ਤੁਸੀਂ ਆ ਗਏ ਹੋ ਸਾਡਾ ਐਂਟਰਟੇਨਮੈਂਟ ਕਰਨ ਦੇ ਲਈ, ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ ਔਰ ਕਹਿ ਰਹੇ ਨੇ ਲੱਗ ਰਹੋ ਇੱਦਾਂ ਹੀ। ਥੈਂਕ ਯੂ ਰਮਨ ਜੀ, ਬਹੁਤ ਬਹੁਤ ਸ਼ੁਕਰੀਆ। ਇੱਧਰ ਕ੍ਰਿਕਟ ਦੀ ਗੱਲਬਾਤ ਕਰੀਏ ਤਾਂ ਕੱਲ੍ਹ ਨਹੀਂ ਵੈਸੇ ਅੱਜ ਦੇਰ ਸਵੇਰੇ ਸਾਡਾ ਮੁਕਾਬਲਾ ਸੀ ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਦੇ ਨਾਲ, ਪਹਿਲਾ T20, ਪਰ ਬਾਰਿਸ਼ ਉੱਧਰ ਵੀ ਬਹੁਤ ਹੁੰਦੀ ਰਹੀ ਜਿਵੇਂ ਮੈਲਬਨ ਦੇ ਵਿੱਚ ਹੋ ਰਹੀ ਹੈ, ਔਰ ਬਾਰਿਸ਼ ਦੇ ਚੱਲਦੇ ਮੈਚ ਜਿਹੜਾ ਹੈ ਧੁੱਲ ਗਿਆ ਪੂਰਾ। ਲੇਕਿਨ ਹਾਂ, ਭਾਰਤੀ ਟੀਮ ਦੀ ਵਾਰੀ ਜ਼ਰੂਰ ਆਈ ਹੈ। ਸੰਜੂ ਸੈਮਸਨ ਇੱਕ ਵਾਰ ਫਿਰ ਤੋਂ ਫਲੋਪ ਹੋਏ ਨੇ, ਜੋ ਸਿਰਫ ਇੱਕ ਦੌੜ ਹੀ ਇੱਕ ਸਕੋਰ ਹੀ ਬਣਾ ਪਾਏ ਨੇ 7 ਗੇਂਦਾਂ ਦੇ ਵਿੱਚ। ਉੱਧਰ ਅਭਿਸ਼ੇਕ ਸ਼ਰਮਾ ਨੇ ਤਾਬੜ ਤੋੜ ਬੱਲੇਬਾਜ਼ੀ ਕਰਦਿਆਂ 59 ਦੌੜਾਂ ਬਣਾਈਆਂ ਅਤੇ ਕਪਤਾਨ ਸ਼੍ਰੇਸ਼ ਅਈਅਰ ਨੇ ਵੀ ਥੋੜ੍ਹਾ ਸਲੋ ਖੇਡੇ ਲੇਕਿਨ ਹਾਂ 68 ਦੌੜਾਂ ਬਣਾ ਦਿੱਤੀਆਂ। ਸ਼ਿਵਮ ਡੂਬੇ ਨੇ ਅੰਤ ਦੇ ਵਿੱਚ ਆ ਕੇ 21 ਗੇਂਦਾਂ ਦੇ ਵਿੱਚ 42 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 199 ਦੌੜਾਂ ਤੱਕ ਪਹੁੰਚਾਇਆ। ਉਸ ਤੋਂ ਬਾਅਦ ਬਾਰਿਸ਼ ਫਿਰ ਤੋਂ ਤੇਜ਼ ਹੋ ਗਈ ਅਤੇ ਇੰਗਲੈਂਡ ਦੀ ਵਾਰੀ ਹੀ ਨਾ ਆ ਸਕੀ। ਜੀ ਹਾਂ, ਇੱਧਰ ਗੱਲਬਾਤ ਕਰੀਏ ICC ਵੁਮਨ T20 ਵਰਲਡ ਕੱਪ ਦੀ, ਤਾਂ ਇੰਗਲੈਂਡ ਦੀ ਟੀਮ ਦਾ ਮੁਕਾਬਲਾ ਸਾਊਥ ਅਫਰੀਕਾ ਦੇ ਨਾਲ ਦੂਜੇ ਸੈਮੀਫਾਈਨਲ ਦੇ ਵਿੱਚ ਹੋਵੇਗਾ। ਉੱਧਰ ਆਸਟ੍ਰੇਲੀਅਨ ਵੁਮਨ ਟੀਮ ਪਹਿਲਾਂ ਹੀ ਵੈਸਟ ਇੰਡੀਜ਼ ਨੂੰ ਪਹਿਲੇ ਸੈਮੀਫਾਈਨਲ ਦੇ ਵਿੱਚ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ ਅਤੇ ਲੰਡਨ ਦੇ ਲਾਰਡਸ ਮੈਦਾਨ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ ਜੀ। ਬਿਲਕੁਲ ਜੀ, ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ ਅਤੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ ਹੋਰ ਗੱਲਾਂ ਬਾਤਾਂ ਜਾਣਕਾਰੀਆਂ ਅਤੇ ਗਾਣੇ ਲੈ ਕੇ। ਮੈਂ ਹਾਂ ਪੁਨੀਤ ਢੀਂਗਰਾ, ਤੁਹਾਡੇ ਨਾਲ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it.

0: Grandma's kitchen. Yes, there is a difference.
1: ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ulurus ਸਟੇਟਮੈਂਟ ਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ।
2: Unscripted, untamed, unforgettable.
3: Lord Season 4, the Arctic. Nothing can prepare you for this.
2: 10 brave souls, far from home, close to freezing.
4: It's a whole new frontier.
5: Oh my God!
2: The absolutely real.
4: Cold like this can kill you.
2: Reality series.
3: It's on like Donkey Kong.
2: Alone Australia. Streams 15th of July on SBS On Demand.
6: ਵੈਲਕਮ ਵੈਲਕਮ ਵੈਲਕਮ ਬੈਕ ਜੀ। ਸਵਾਗਤ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ SBS ਪੰਜਾਬੀ ਦੇ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਪਿਛਲੇ ਸੈਕਸ਼ਨ ਦੇ ਵਿੱਚ ਗੱਲਾਂ ਚੱਲ ਰਹੀਆਂ ਸੀ ਜੀ ਸਪੋਰਟਸ ਦੀਆਂ, ਖੇਡਾਂ ਦੀਆਂ, ਔਰ ਅੱਜ ਵਰਲਡ ਸਪੋਰਟਸ ਜਰਨਲਿਸਟ ਡੇ ਹੈ। ਮੈਂ ਪੁੱਛਿਆ ਸੀ ਤੁਹਾਡਾ ਕੋਈ ਫੇਵਰੇਟ ਸਪੋਰਟਸ ਜਰਨਲਿਸਟ ਹੈ ਇਸ ਦੁਨੀਆ ਵਿੱਚ, ਤਾਂ ਜ਼ਰੂਰ ਜ਼ਰੂਰ ਦੱਸੋ, ਉਸਦਾ ਵੀ ਨਾਮ ਲਿਖ ਭੇਜੋ ਆਪਣੇ ਨਾਮ ਦੇ ਨਾਲ। ਨੰਬਰ ਹੈ ਜੀ 0439-7967-67। ਔਰ ਫਿਲਹਾਲ ਆਓ ਚੱਲਦੇ ਹਾਂ ਜੀ ਪੰਜਾਬੀ ਡਾਇਸਪੋਰਾ ਵੱਲ, ਜੋ ਪੇਸ਼ ਕਰ ਰਹੇ ਨੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ।
7: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਨਿਊਜ਼ੀਲੈਂਡ ਵਿੱਚ ਸੰਸਦੀ ਕਮੇਟੀ ਦੇ ਅੱਗੇ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਵੱਖ ਵੱਖ ਅਰਜ਼ੀਆਂ ਦੇ ਨਿਪਟਾਰੇ। ਨਿਊਜ਼ੀਲੈਂਡ ਵਿੱਚ ਰਹਿੰਦੇ ਪ੍ਰਵਾਸੀ ਭਾਈਚਾਰਿਆਂ ਨੂੰ ਮਿਲ ਰਹੀਆਂ ਨਸਲੀ ਧਮਕੀਆਂ ਉੱਤੇ ਆਖਰਕਾਰ ਇੱਥੋਂ ਦੀ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ। ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਦੌਰਾਨ 16 ਸਾਲਾਂ ਬਾਅਦ ਮਿਲੇ ਮੌਕੇ ਨੂੰ ਨਿਊਜ਼ੀਲੈਂਡ ਅੱਗੇ ਨਹੀਂ ਪਹੁੰਚਾ ਸਕਿਆ। ਦਿੱਲੀ ਤੋਂ ਆਕਲੈਂਡ ਦੀਆਂ ਸਿੱਧੀਆਂ ਫਲਾਈਟਾਂ ਵਾਲੇ ਹਾਲੇ ਹੋਰ ਕਰਨਗੇ ਇੰਤਜ਼ਾਰ। ਨਿਊਜ਼ੀਲੈਂਡ ਵਿੱਚ ਮਕਾਨਾਂ ਦੀ ਲਗਾਤਾਰ ਘਟ ਰਹੀ ਵਿਕਰੀ ਨੇ ਪ੍ਰਵਾਸੀਆਂ ਨੂੰ ਇੱਕ ਵਾਰ ਫੇਰ ਸੋਚਣ ਲਈ ਮਜਬੂਰ ਕੀਤਾ। ਯੂਕੇ ਵਿੱਚ ਇੱਕ ਡਰੱਗ ਤਸਕਰੀ ਦੇ ਮਾਮਲੇ ਦੌਰਾਨ ਪੰਜਾਬੀ ਮੂਲ ਦੇ ਜੱਜ ਸਮੇਤ 3 ਲੋਕਾਂ ਨੂੰ ਸਜ਼ਾ। ਲਹਿੰਦੇ ਪੰਜਾਬ ਵਿੱਚ ਸਿੱਖਾਂ ਦੇ ਇਤਿਹਾਸਕ ਥਾਂ ਕੀਤੇ ਗਏ ਢਾਹ ਢੇਰੀ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿੱਚ ਸਥਿਤ ਸੰਸਦੀ ਵਿਦੇਸ਼ ਮਾਮਲੇ, ਰੱਖਿਆ ਅਤੇ ਵਪਾਰ ਕਮੇਟੀ ਨੇ ਆਪਣੀ ਇੱਕ ਅੰਤਰਿਮ ਰਿਪੋਰਟ ਦੇ ਵਿੱਚ ਆਖਿਆ ਕਿ ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਜੋ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਕਿ ਮੁਕਤ ਵਪਾਰ ਸਮਝੌਤਾ ਸਿਰੇ ਚੜਿਆ, ਇਸ ਦੇ ਨਾਲ ਭਾਰਤੀ ਪ੍ਰਵਾਸੀਆਂ ਦੇ ਲਈ ਦਰਵਾਜ਼ੇ ਪੂਰੀ ਤਰ੍ਹਾਂ ਨਹੀਂ ਖੁੱਲ੍ਹਣਗੇ। ਕਮੇਟੀ ਨੇ ਇਹ ਗੱਲ ਦੱਸੀ ਕਿ ਅਸਲ ਵਿੱਚ ਇਸ ਰਿਪੋਰਟ ਦੇ ਅਨੁਸਾਰ ਜਨਤਾ ਵੱਲੋਂ ਭੇਜੀਆਂ ਗਈਆਂ 1780 ਲਿਖਤੀ ਅਰਜ਼ੀਆਂ ਅਤੇ 52 ਪੇਸ਼ਕਾਰਾਂ ਦੇ ਬਿਆਨਾਂ ਦੀ ਸਮੀਖਿਆ ਕੀਤੀ ਗਈ ਹੈ। ਯਾਦ ਰਹੇ FTA ਦੀ ਅਸਲ ਤਸਵੀਰ ਇਹ ਬਿਆਨ ਕਰਦੀ ਹੈ ਕਿ ਨਿਊਜ਼ੀਲੈਂਡ ਹਰ ਸਾਲ 1000 ਭਾਰਤੀ ਨੌਜਵਾਨ ਗ੍ਰੈਜੂਏਟਸ ਨੂੰ ਵਰਕਿੰਗ ਹੌਲੀਡੇ ਵੀਜ਼ਾ ਦਿੱਤਾ ਜਾਣਾ ਹੈ। ਇਹ ਵੀਜ਼ੇ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਹੋਣਗੇ। ਇੰਨਾ ਹੀ ਨਹੀਂ, FTA ਵਿੱਚ ਸਭ ਤੋਂ ਵੱਧ ਚਰਚਿਤ ਹਿੱਸਾ ਰਿਹਾ ਟੈਂਪਰੇਰੀ ਇੰਪਲੋਇਮੈਂਟ ਐਂਟਰੀ। ਇਸ ਵੀਜ਼ਾ ਸ਼੍ਰੇਣੀ ਦੇ ਤਹਿਤ ਭਾਰਤ ਤੋਂ 5000 ਅਸਥਾਈ ਵੀਜ਼ਿਆਂ ਦੇ ਉੱਤੇ ਕਾਮੇ ਆ ਸਕਣਗੇ, ਜੋ ਕਿ 3 ਸਾਲ ਲਈ ਵੱਧ ਤੋਂ ਵੱਧ ਇਸ ਮੁਲਕ ਵਿੱਚ ਰਹਿ ਸਕਣਗੇ। ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਹੁਣ ਤੱਕ FTA ਨੂੰ ਲੈ ਕੇ ਨਿਊਜ਼ੀਲੈਂਡ ਦੀਆਂ ਵਿਰੋਧੀ ਪਾਰਟੀਆਂ ਕਾਫ਼ੀ ਜ਼ਹਿਰ ਉਗਲਦੀਆਂ ਰਹੀਆਂ। ਇਸ ਤੋਂ ਬਾਅਦ ਪ੍ਰਵਾਸੀਆਂ ਦੇ ਪ੍ਰਤੀ ਬੁਰੀ ਤਰ੍ਹਾਂ ਨਸਲੀ ਵਿਤਕਰੇ ਦੀਆਂ ਟਿੱਪਣੀਆਂ ਹੋਣ ਲੱਗੀਆਂ ਨੇ। ਪ੍ਰਵਾਸੀ ਭਾਈਚਾਰੇ ਕਾਫ਼ੀ ਸਹਿਮ ਵਿੱਚ ਨੇ, ਜਿਸ ਦੇ ਚੱਲਦਿਆਂ ਨਿਊਜ਼ੀਲੈਂਡ ਪੁਲਿਸ ਨੇ ਨਸਲੀ, ਧਾਰਮਿਕ ਅਤੇ ਬਹੁ ਸੱਭਿਆਚਾਰਕ ਭਾਈਚਾਰਿਆਂ ਦੇ ਆਗੂਆਂ ਵੱਲੋਂ ਨਫ਼ਰਤ ਤੋਂ ਪ੍ਰੇਰਿਤ ਹਮਲਿਆਂ, ਡਰਾਉਣ ਧਮਕਾਉਣ ਦੀਆਂ ਧਮਕੀਆਂ ਸੰਬੰਧੀ ਜੋ ਚਿੰਤਾ ਜਤਾਈ ਗਈ ਸੀ, ਇਸ ਦਾ ਰਸਮੀ ਤੌਰ 'ਤੇ ਜਵਾਬ ਦਿੱਤਾ ਹੈ। ਬੀਤੇ ਦਿਨੀ ਭੇਜੇ ਗਏ ਇੱਕ ਖਤ ਵਿੱਚ ਅਸਿਸਟੈਂਟ ਕਮਿਸ਼ਨਰ ਟਿਮ ਐਂਡਰਸਨ ਲਿਖਦੇ ਨੇ ਕਿ ਪੁਲਿਸ ਭਾਈਚਾਰਕ ਨੁਮਾਇੰਦਿਆਂ ਵੱਲੋਂ ਭੇਜੇ ਗਏ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਬਿਆਨਬਾਜ਼ੀਆਂ ਦੇ ਮੱਦੇਨਜ਼ਰ ਕਾਨੂੰਨਾਂ ਨੂੰ ਧਿਆਨ

ਵਿੱਚ ਰੱਖਦਿਆਂ ਕੋਈ ਨਾ ਕੋਈ ਕਾਰਵਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਬ੍ਰਾਇਨ ਤਮਾਕੀ ਜੋ ਕਿ ਡੈਸਟਨੀ ਚਰਚ ਦਾ ਜਾਣਿਆ ਪਛਾਣਿਆ ਨੇਤਾ ਹੈ, ਉਸ ਦੇ ਵੱਲੋਂ ਭਾਰਤੀ ਪ੍ਰਵਾਸੀਆਂ ਦੇ ਖਿਲਾਫ ਨਸਲੀ ਵਿਤਕਰੇ ਦੀਆਂ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਅਤੇ ਇੱਧਰ ਵਿਸ਼ਵ ਕੱਪ ਫੁੱਟਬਾਲ ਵਿੱਚ ਜਿੱਥੇ 16 ਸਾਲਾਂ ਬਾਅਦ ਮੌਕਾ ਮਿਲਿਆ ਸੀ, ਪਰ ਫੀਫਾ ਵਿਸ਼ਵ ਕੱਪ 2026 ਵਿੱਚ ਆਖਰਕਾਰ ਤੀਸਰੇ ਮੈਚ ਦੌਰਾਨ ਬੈਲਜੀਅਮ ਹੱਥੋਂ 5-1 ਨਾਲ ਮਿਲੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਦਾ ਇਸ ਕੱਪ ਵਿੱਚ ਸਫ਼ਰ ਖਤਮ ਹੋ ਗਿਆ। ਯਾਦ ਰਹੇ, ਇਸ ਦੇ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦੇ ਸਰਪ੍ਰੀਤ ਸਿੰਘ ਨੇ ਆਲ ਵਾਈਟਸ ਯਾਨੀ ਕਿ ਨਿਊਜ਼ੀਲੈਂਡ ਵੱਲੋਂ ਨੁਮਾਇੰਦਗੀ ਕੀਤੀ। ਅਤੇ ਉੱਧਰ UK ਯਾਨੀ ਕਿ ਯੂਨਾਈਟਿਡ ਕਿੰਗਡਮ ਤੋਂ ਖ਼ਬਰ ਮਿਲ ਰਹੀ ਹੈ ਕਿ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਪੱਛਮੀ ਇਲਾਕਿਆਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਾਲੇ ਇੱਕ ਵੱਡੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਇਸ ਮਾਮਲੇ ਵਿੱਚ 48 ਸਾਲਾ ਹਰਦੀਪ ਸਿੰਘ ਥਿੰਦ ਉਰਫ ਹੈਰੀ ਸਿੰਘ ਨੂੰ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫੋਨ ਰਾਹੀਂ ਇਸ ਗਰੋਹ ਨੂੰ ਦਿਸ਼ਾ ਨਿਰਦੇਸ਼ ਦੇਣ ਦਾ ਦੋਸ਼ੀ ਪਾਇਆ ਗਿਆ। ਕਰੋਇਡਨ ਕਰਾਊਨ ਕੋਰਟ ਨੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ, ਜਿਸ ਦੇ ਵਿੱਚ ਪੰਜਾਬੀ ਮੂਲ ਦੇ ਹਰਦੀਪ ਥਿੰਦ 12 ਸਾਲ 6 ਮਹੀਨੇ, ਬਿਕਰਮਜੀਤ ਬਰਾੜ 3 ਸਾਲ 4 ਮਹੀਨੇ ਅਤੇ ਪੁਰਸ਼ੋਤਮ ਢਿੱਲੋਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਦੀਪ ਥਿੰਦ ਪਹਿਲਾਂ ਹੀ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ 17 ਸਾਲ ਦੀ ਸਜ਼ਾ ਕੱਟ ਰਿਹਾ ਹੈ। ਸਭ ਤੋਂ ਵੱਧ ਹੈਰਾਨੀਜਨਕ ਖੁਲਾਸਾ ਉਦੋਂ ਹੋਇਆ ਜਦੋਂ 59 ਸਾਲਾ ਪੁਰਸ਼ੋਤਮ ਢਿੱਲੋਂ ਬਾਰੇ ਪਤਾ ਲੱਗਿਆ ਕਿ ਉਹ ਇੱਕ ਸਾਬਕਾ ਮੈਜਿਸਟਰੇਟ ਹੈ। ਅਤੇ ਉੱਧਰ ਲਹਿੰਦੇ ਪੰਜਾਬ ਤੋਂ ਜਿੱਥੇ 30 ਜੂਨ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਜਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਲਾਹੌਰ ਤੋਂ ਵਾਪਸ ਅਟਾਰੀ ਵਾਹਗਾ ਬਾਰਡਰ ਰਾਹੀਂ ਪਰਤਾ ਹੈ, ਉੱਥੇ 2 ਦੁੱਖ ਦੀਆਂ ਖ਼ਬਰਾਂ ਮਿਲੀਆਂ ਨੇ। ਲਾਹੌਰ ਅਤੇ ਫਰੂਖਾਬਾਦ ਵਿੱਚ ਕ੍ਰਮਵਾਰ 2 ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਨੂੰ ਸਰਕਾਰ ਦੁਆਰਾ ਢਾਹੇ ਜਾਣ ਦੀ ਪੁਸ਼ਟੀ ਹੋ ਰਹੀ ਹੈ। ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਦੇ ਵਸਨੀਕ ਲਵਲੀ ਸਿੰਘ ਸੰਧੂ ਨੇ ਸੋਸ਼ਲ ਮੀਡੀਆ ਉੱਤੇ ਟਿੱਪਣੀ ਕੀਤੀ ਹੈ ਕਿ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀ

0: Hits from Home.
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
2: ਖਰੀਦਣ ਵਾਲੇ ਇਸ ਮੌਕੇ ਦਾ ਪੂਰਾ ਲਾਭ ਉਠਾ ਰਹੇ ਨੇ। ਇਸ ਸਾਲ ਫਸਟ ਹੋਮ ਬਾਇਰਸ ਦੀ ਮਾਰਕੀਟ ਦੇ ਵਿੱਚ ਹਿੱਸੇਦਾਰੀ 25.8% ਤੋਂ ਵੱਧ ਕੇ 27.7% ਹੋ ਗਈ ਹੈ। ਪ੍ਰਾਪਰਟੀ ਰਿਸਰਚ ਸੰਸਥਾ ਕੋਟੈਲਿਟੀ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਮਈ ਅਤੇ ਜੂਨ ਮਹੀਨੇ ਪ੍ਰਾਪਰਟੀ ਵਿਕਰੀ ਕਮੀ ਜਾਰੀ ਰਹੀ। ਇਸ ਦਾ ਵੱਡਾ ਕਾਰਨ ਨਿਊਜ਼ੀਲੈਂਡ ਤੋਂ ਬਹੁਤ ਸਾਰੇ ਪ੍ਰਵਾਸੀ ਵੱਡੇ ਮੁਲਕ ਆਸਟ੍ਰੇਲੀਆ ਤਬਦੀਲ ਹੋ ਰਹੇ ਨੇ। ਫਿਰ ਟੂਰਿਜ਼ਮ ਨਿਊਜ਼ੀਲੈਂਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿੱਲੀ, ਮੁੰਬਈ ਅਤੇ ਬੈਂਗਲੁਰੂ ਦੇ ਲਗਭਗ 1.8 crore ਯਾਨੀ ਕਿ 18 million ਲੋਕ ਨਿਊਜ਼ੀਲੈਂਡ ਨੂੰ ਇੱਕ ਯਾਤਰਾ ਸਥਾਨ ਵਜੋਂ ਦੇਖ ਰਹੇ ਨੇ। ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਨਿਖਿਲ ਰਵੀ ਸ਼ੰਕਰ ਆਖਦੇ ਨੇ ਕਿ ਹਾਲ ਦੀ ਘੜੀ ਦਿੱਲੀ ਅਤੇ ਔਕਲੈਂਡ ਦੇ ਵਿਚਾਲੇ ਸਿੱਧੀਆਂ ਉਡਾਣਾਂ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਹੈ, ਪਰ ਇਸ ਵਰਤਾਰੇ ਲਈ 2 ਸਾਲ ਤੱਕ ਲੱਗ ਸਕਦੇ ਨੇ। ਯਾਦ ਕਰਾ ਦਈਏ ਕਿ ਔਕਲੈਂਡ ਤੋਂ ਦਿੱਲੀ ਦੀ ਇਹ ਸਿੱਧੀ ਉਡਾਣ ਲਗਭਗ 12,500 kilometers ਦਾ ਫਾਸਲਾ ਤੈਅ ਕਰੇਗੀ ਅਤੇ ਇਸ ਦੇ ਲਈ ਉਸਨੂੰ 15 to 16 hours ਲੱਗਣਗੇ। ਸਿਡਨੀ ਵਸਦੇ ਸ਼ਾਇਰ ਹਰਜਿੰਦਰ ਜੌਹਲ ਦਾ ਖਿਆਲ ਹੈ, ਘਰਾਂ ਵਾਂਗੂ ਆਪਣੇ ਦੁਆਲੇ ਕੀਤੀ ਕੰਧ ਵੇ, ਆਪੇ ਬਣੇ ਕੈਦੀ ਹੋ ਕੇ ਸਮੇਂ ਦੇ ਪਾਬੰਦ ਵੇ, ਕਿਵੇਂ ਤੂੰ ਲਗਾਏ ਦੱਸੀ ਸੋਚਾਂ ਨੂੰ ਇਹ ਖੰਭ ਵੇ, ਕਿਵੇਂ ਤੇਰੀ ਅੱਕੜੀ 'ਤੇ ਲੱਗ ਗਏ ਨੇ ਅੰਬ ਵੇ, ਕਿਵੇਂ ਫਿਜ਼ਾ ਵਿੱਚ ਤੇਰੇ ਉੱਡਦੇ ਖਿਆਲ ਵੇ, ਕਿੱਲਿਆਂ ਤੋਂ ਖੋਲ੍ਹੇ ਕਿਵੇਂ ਸੋਚਾਂ 'ਤੇ ਸਵਾਲ ਵੇ, ਸਿਰੋਂ ਲਾਇਆ ਕਿਵੇਂ ਆਪਣਾ ਹੀ ਭਾਰ ਜੋਗੀਆ, ਵੇ ਤੇਰੇ ਪੈਰੀਂ ਕਿਹਦਾ ਨੱਚਦਾ ਪਿਆਰ ਜੋਗੀਆ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ, ਮਿਹਰਬਾਨੀ।
3: ਕਿਆ ਬਾਤ ਹੈ ਜੀ, ਇੱਕ ਵਾਰ ਫਿਰ ਤੋਂ ਕਿਆ ਕਮਾਲ ਦੀ ਸ਼ਾਇਰੀ ਕੱਢ ਕੇ ਲਿਆਏ ਨੇ ਪਰਮਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਇੱਕ ਬੇਹੱਦ ਹੋਰ ਕਮਾਲ ਦਾ ਗਾਣਾ, ਆਸਾ ਸਿੰਘ ਮਸਤਾਨਾ ਜੀ ਨੂੰ ਟ੍ਰਿਬਿਊਟ ਹੈ ਜੀ। ਈਸਟ ਸਾਈਡ ਸਟੋਰੀ ਇੱਕ ਬੈਂਡ ਹੈ ਉਹਨਾਂ ਦੇ ਵੱਲੋਂ, ਆਓ ਸੁਣਦੇ ਹਾਂ ਇਹ ਗਾਣਾ। ਅਤੇ ਮੈਂ ਹਾਂ ਤੁਹਾਡੇ ਨਾਲ ਪੁਨੀਤ ਢੀਂਗਰਾ, ਇਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਅਤੇ ਫਿਰ ਆਵਾਂਗੇ ਜੀ ਵਾਪਸ। ਜੁੜੇ ਰਹੋ SBS ਪੰਜਾਬੀ ਦੇ ਨਾਲ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ।
2: South Asian plays hits like this. This. SBS South Asian, your news from here and hits from home.
1: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
3: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਤੋਂ ਝਾਕ ਰਹੇ ਹਾਂ ਕਿ ਮੀਂਹ ਪੈ ਹੀ ਜਾ ਰਿਹਾ ਹੈ, ਬਹੁਤ ਹੀ ਗਲੂਮੀ ਡੇ ਆ। ਔਰ ਫਿਲਹਾਲ ਜਦੋਂ ਲਾਈਵ ਸ਼ੋਅ ਚੱਲ ਰਿਹਾ ਤਾਂ ਸ਼ਾਮ ਦੇ 4:30 ਵੱਜ ਚੁੱਕੇ ਨੇ। ਅਗਰ ਰਿਪੀਟ ਸੁਣ ਰਹੇ ਹੋ ਰੇਡੀਓ ਦੇ ਉੱਤੇ ਤਾਂ ਥੋੜ੍ਹਾ ਜਿਹਾ ਐਡਜਸਟ ਜ਼ਰੂਰ ਕਰ ਲਿਓ, ਕਿਉਂਕਿ ਸਮਾਂ ਇਹ ਕੁਝ ਹੋਰ ਹੋਇਆ ਹੋਵੇਗਾ। ਆਓ ਤੁਹਾਨੂੰ ਇੱਕ ਬਹੁਤ ਹੀ ਕਮਾਲ ਦੀ ਰਿਪੋਰਟ ਵੱਲ ਲੈ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਾਰੀ ਜਵਾਨੀ ਕੰਮ ਕਰਨ ਤੋਂ ਬਾਅਦ ਰਿਟਾਇਰਮੈਂਟ ਵੇਲੇ ਇੱਕ ਸਧਾਰਨ ਜੀਵਨ ਜਿਉਣ ਲਈ ਹੁਣ ਘੱਟੋ ਘੱਟ ਇੱਕ ਵਿਅਕਤੀ ਨੂੰ $55,932 ਅਤੇ ਇੱਕ ਕਪਲ ਨੂੰ $78,556 ਸਾਲਾਨਾ ਆਮਦਨ ਦੀ ਲੋੜ ਹੁੰਦੀ ਹੈ। ਸ਼ਰਤ ਇਹ ਹੈ ਕਿ ਉਹਨਾਂ ਨੇ 67 ਸਾਲ ਦੀ ਉਮਰ ਤੱਕ ਕੰਮ ਕੀਤਾ ਹੋਵੇ। ਕੀ ਇਹ ਸਾਰੀ ਜਾਣਕਾਰੀ? ਆਓ ਚੱਲਦੇ ਹਾਂ ਇਸ ਇੰਟਰਵਿਊ ਦੇ ਵੱਲ।
5: ਆਸਟ੍ਰੇਲੀਆ ਵਿੱਚ ਸਾਰੀ ਜਵਾਨੀ ਕੰਮ ਕਰਨ ਤੋਂ ਬਾਅਦ ਜਿੱਦਾਂ ਉਮਰ 50 ਵੱਲ ਵਧਣੀ ਸ਼ੁਰੂ ਹੋ ਜਾਂਦੀ ਹੈ, ਲੋਕ ਅਕਸਰ ਹੀ ਰਿਟਾਇਰਮੈਂਟ ਬਾਰੇ ਸੋਚਣ ਲੱਗਦੇ ਆ। ਹਾਲਾਂਕਿ ਇੱਥੇ ਦੀ ਸਰਕਾਰ ਰਿਟਾਇਰ ਹੋ ਚੁੱਕੇ ਜਾਂ ਫਿਰ ਕੰਮ ਬੰਦ ਕਰ ਚੁੱਕੇ ਬਜ਼ੁਰਗਾਂ ਨੂੰ ਇੱਕ ਪੈਨਸ਼ਨ ਜ਼ਰੂਰ ਦਿੰਦੀ ਹੈ, ਪਰ ਕੀ ਉਹ ਪੈਨਸ਼ਨ ਰਿਟਾਇਰਮੈਂਟ ਵਿੱਚ ਵਧੀਆ ਜੀਵਨ ਬਤੀਤ ਕਰਨ ਲਈ ਕਾਫੀ ਹੋਵੇਗੀ? ਇਸੇ ਫਿਕਰ ਦੇ ਚਲਦੇ ਕਈ ਪ੍ਰਵਾਸੀ ਤਾਂ ਭਾਰਤ ਵਾਪਸ ਪਰਤਣ ਦੀ ਸੋਚਣ ਲੱਗਦੇ ਆ। ਪਰ ਮਾਹਰ ਕੀ ਕਹਿੰਦੇ ਨੇ, ਆਸਟ੍ਰੇਲੀਆ ਵਿੱਚ ਰਿਟਾਇਰ ਹੋਣ ਦੀ ਕੀ ਉਮਰ ਹੈ, ਕਿੰਨਾ ਪੈਸਾ ਲੱਗਦਾ ਜੀ ਰਿਟਾਇਰਮੈਂਟ ਵਿੱਚ ਕੰਫਰਟੇਬਲ ਜ਼ਿੰਦਗੀ ਜਿਉਣ ਲਈ, ਅਤੇ ਜੇ ਅਰਲੀ ਰਿਟਾਇਰਮੈਂਟ ਕਰਨਾ ਹੋਵੇ ਤਾਂ ਉਹਦੇ ਬਾਰੇ ਵੀ ਕੀ ਕੀਤਾ ਜਾ ਸਕਦਾ? ਇਸੇ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਕਿਰਪਾ ਟੈਕਸੇਸ਼ਨ ਤੋਂ ਦੀਪਿਕਾ ਸ਼ਰਮਾ ਜੀ। ਦੀਪਿਕਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵੇੜੇ।
6: ਸਾਰੀ ਜ਼ਿੰਦਗੀ ਕੰਮ ਕਰਨ ਤੋਂ ਬਾਅਦ ਵੀ ਰਿਟਾਇਰਮੈਂਟ ਵੇਲੇ ਇੱਕ ਸਧਾਰਨ ਜੀਵਨ ਜਿਉਣ ਲਈ ਵੀ ਨਾ ਘੱਟੋ ਘੱਟ ਕਹਿੰਦੇ ਕਿ $55,932 ਦੀ ਲੋੜ ਹੁੰਦੀ ਹੈ ਸਾਲਾਨਾ, ਅਤੇ ਇਹ ਐਸੋਸੀਏਸ਼ਨ ਆਫ ਸੁਪਰ ਐਨੂਏਸ਼ਨ ਫੰਡਸ ਆਫ ਆਸਟ੍ਰੇਲੀਆ ਦੀ ਤਾਜ਼ਾ ਰਿਪੋਰਟ ਦੇ ਅੰਕੜੇ ਨੇ, ਅਤੇ ਪਿਛਲੇ ਸਾਲਾਂ ਨਾਲੋਂ ਕਿਤੇ ਵੱਧ ਹੈ। ਅਤੇ ਜਦੋਂ ਤੱਕ ਸ਼ਾਇਦ ਸਾਡੇ ਰਿਟਾਇਰ ਹੋਣ ਦੀ ਵਾਰੀ ਆਏਗੀ ਹੈ ਮਹਿੰਗਾਈ ਦੇ ਚੱਲਦੇ, ਹੋਰ ਵੀ ਹੋ ਸਕਦਾ ਵੱਧ ਜਾਏ, ਅਤੇ ਅਜਿਹੇ ਸਮੇਂ ਵਿੱਚ ਕੀ ਕੀਤਾ ਜਾਏ ਕਿ ਅਸੀਂ ਆਪਣੀ ਜਿਹੜੀ ਰਿਟਾਇਰਮੈਂਟ ਹੈ ਉਹਨੂੰ ਸਿਕਿਓਰ ਕਰ ਸਕੀਏ?
7: ਅਤੇ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਸੁਪਰ ਐਨੂਏਸ਼ਨ ਹੁੰਦਾ ਕੀ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਬੇਬੀ ਸਟੂਡੈਂਟਸ ਵੀ ਹੋਰ ਵੀ ਹੋਣ, ਉਹਨਾਂ ਨੂੰ ਸੁਪਰ ਐਨੂਏਸ਼ਨ ਪਤਾ ਹੀ ਨਾ ਹੋਵੇ ਕੋਨਸੈਪਟ ਕੀ ਹੁੰਦਾ ਹੈ। ਸੁਪਰ ਐਨੂਏਸ਼ਨ ਆਸਟ੍ਰੇਲੀਅਨ ਗਵਰਨਮੈਂਟ ਦੀ ਇੱਕ ਰਿਟਾਇਰਮੈਂਟ ਪਲੈਨਿੰਗ ਸੇਵਿੰਗ ਸਟ੍ਰੈਟਜੀ ਹੈ, ਜਿਹਦੇ ਵਿੱਚ ਤੁਹਾਡਾ ਇੰਪਲੋਇਰ ਹਰ ਪੇ ਦੇ ਨਾਲ, ਹਰ ਆਰਡੀਨਰੀ ਇਨਕਮ ਦੇ ਨਾਲ 12% ਔਨ ਟੋਪ ਆਫ ਦੈਟ ਤੁਹਾਨੂੰ ਪੇ ਕਰਦਾ ਹੈ, ਔਰ ਉਹਦੇ ਉੱਤੇ ਜਿਹੜਾ 12% ਜਾਂਦਾ ਹੈ ਇੰਡਸਟਰੀਅਲ ਫੰਡ ਨੂੰ, ਔਰ ਇਸ ਇੰਡਸਟਰੀਅਲ ਫੰਡ ਦੇ ਵਿੱਚ ਉਹ ਇਨਵੈਸਟ ਕਰਦੇ ਨੇ ਡਿਫਰੈਂਟ ਪੋਰਟਫੋਲੀਓ ਦੇ ਵਿੱਚ। ਤੁਹਾਡੀ ਰਿਟਾਇਰਮੈਂਟ ਪਲੈਨਿੰਗ ਦੇ ਵਿੱਚ ਇਹ ਬੜਾ ਵੱਡਾ ਯੋਗਦਾਨ ਦਿੰਦਾ ਹੈ, ਕਿਉਂਕਿ ਇਹ ਜਿਹੜਾ ਇੰਡਸਟਰੀਅਲ ਫੰਡ ਇਹ ਡਾਇਵਰਸੀਫਾਈ ਕਰਦਾ ਹੈ ਹਰ ਪੋਰਟਫੋਲੀਓ ਦੇ ਵਿੱਚ, ਅਤੇ ਬਾਏ ਦਾ ਟਾਈਮ ਤੁਸੀਂ ਜਦੋਂ ਰਿਟਾਇਰ ਹੁੰਦੇ ਹੋ ਅਤੇ ਇਹ ਜਿਹੜੀ ਇਨਵੈਸਟਮੈਂਟ ਤੁਸੀਂ ਨਾਲ ਨਾਲ ਕੀਤੀ ਹੁੰਦੀ ਹੈ ਥਰੂ ਯੋਰ ਇੰਪਲੋਇਰ ਜਾਂ ਤੁਹਾਡੇ ਇੰਡਸਟਰੀਅਲ ਫੰਡ ਨੇ ਵੀ, ਤੁਹਾਨੂੰ ਇੱਕ ਲੰਬਸਮ ਅਮਾਊਂਟ ਸੇਵ ਹੋ ਜਾਂਦੀ ਹੈ ਤੁਹਾਡੇ ਰਿਟਾਇਰਮੈਂਟ 'ਚ, ਸੋ ਜਿਹਨੂੰ ਸੁਪਰ ਐਨੂਏਸ਼ਨ ਕਿਹਾ ਜਾਂਦਾ ਹੈ।
6: ਜੋ ਮਾਈਗ੍ਰੈਂਟਸ ਹੁੰਦੇ ਆ ਉਹ ਕਈ ਵਾਰ ਲੇਟ ਸੁਪਰ ਭਰਨਾ ਸ਼ੁਰੂ ਕਰਦੇ ਆ ਇੱਕ ਆਮ ਆਸਟ੍ਰੇਲੀਅਨ ਨਾਗਰਿਕ ਦੇ ਬਜਾਏ, ਕਿਉਂਕਿ ਸੁਪਰ ਦਾ ਪੈਸਾ ਵੀ ਮਾਰਕੀਟ 'ਚ ਲੱਗ ਰਿਹਾ। ਕਿੱਦਾਂ ਯਕੀਨੀ ਬਣਾਈਏ ਕਿ ਸਾਡਾ ਸੁਪਰ ਜੋ ਹੈ ਉਹ ਵੱਧ ਤੋਂ ਵੱਧ ਸਾਨੂੰ ਰਿਟਰਨਸ ਦੇਵੇ?
7: ਜੀ ਬਿਲਕੁਲ, ਕੁਛ ਅਨਕੰਟਰੋਲੇਬਲ ਫੈਕਟਰ ਨੇ ਸੁਪਰ ਦੇ ਵਿੱਚ, ਜਿੱਦਾਂ ਕਿ ਕੋਈ ਲੇਟ ਸਟਾਰਟ ਕਰ ਰਿਹਾ ਹੈ ਜੋਬ, ਕੋਈ ਪਾਰਟ ਟਾਈਮ ਕੰਮ ਕਰ ਰਿਹਾ ਹੈ, ਜਾਂ ਕੋਈ ਸੈਲਫ ਇੰਪਲੋਇਡ ਹੈ, ਕਈ ਰੀਜ਼ਨ ਹੋ ਸਕਦੇ ਨੇ ਜਿਹਦੇ ਕਰਕੇ ਸੁਪਰ ਐਨੂਏਸ਼ਨ ਇੱਕ ਲੈਵਲ 'ਤੇ ਨਹੀਂ ਪਹੁੰਚ ਪਾਉਂਦਾ। ਬਟ ਡਿਊ ਟੂ ਕੋਸਟ ਆਫ ਲਿਵਿੰਗ, ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਰਹੀ ਹੈ, ਉਸ ਤੋਂ ਬਾਅਦ ਜਿਹੜੀ ਲਾਈਫ ਦੀ ਐਕਸਪੈਕਟਿਡ ਏਜ ਵੀ ਵੱਧ ਰਹੀ ਹੈ, ਅਤੇ ਉਹਦੇ ਨਾਲ ਹੋਰ ਵੀ ਮੈਡੀਕਲ ਐਕਸਪੈਂਸ ਵੀ ਵੱਧ ਰਹੇ ਨੇ, ਅਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਓਵਰਆਲ ਤੁਹਾਡੀ ਇੱਕ ਕੋਸਟ ਆਫ ਲਿਵਿੰਗ ਹੀ ਇੰਨੀ ਹੋ ਜਾਂਦੀ ਹੈ ਕਿ ਤੁਹਾਨੂੰ ਇੱਕ ਆਪਣਾ ਲਾਈਫ ਦਾ ਬੇਸਿਕ ਜਿਹੜਾ ਇੱਕ ਲੈਵਲ ਮੇਨਟੇਨ ਕਰਨ ਦੇ ਲਈ ਵੀ ਇੱਕ ਵਧੀਆ ਲੈਵਲ ਦੀ ਸੁਪਰ ਜਾਂ ਇਨਕਮ ਚਾਹੀਦੀ ਆਫਟਰ ਰਿਟਾਇਰਮੈਂਟ। ਅਤੇ ਹੁਣ ਤੁਹਾਡੇ ਸਵਾਲ 'ਤੇ ਆਉਂਦੇ ਹਾਂ ਕਿ ਉਹਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ ਹੈ, ਸੋ ਬਹੁਤ ਸਾਰੇ ਫੈਕਟਰਸ ਨੇ ਆਪਾਂ ਆਪਣੇ ਸੁਪਰ ਨੂੰ ਇੰਪਰੂਵ ਕਰ ਸਕਦੇ ਹਾਂ। ਪਹਿਲਾਂ ਤਾਂ ਸੁਪਰ ਐਨੂਏਸ਼ਨ ਨੂੰ ਆਪਣੇ ਹਰ ਸਾਲ ਰਿਵਿਊ ਕਰੋ ਅਤੇ ਚੈੱਕ ਕਰੋ ਉਹਦੇ ਵਿੱਚ ਤੁਹਾਡਾ ਇੰਪਲੋਇਰ ਜਿਹੜਾ ਕਿੰਨਾ ਕੰਟਰੀਬਿਊਟ ਕਰਦਾ ਹੈ, ਔਰ ਉਹ ਕੰਟਰੀਬਿਊਸ਼ਨ ਬਿਲਕੁਲ ਸਹੀ ਵੀ ਹੋ ਰਹੀ ਹੈ ਕਿ ਨਹੀਂ ਹੋ ਰਹੀ। ਅਤੇ ਦੂਸਰਾ ਪੁਆਇੰਟ ਇਹ ਹੈ, ਤੁਸੀਂ ਪਰਸਨਲ ਕੰਟਰੀਬਿਊਸ਼ਨ ਵੀ ਕਰ ਸਕਦੇ ਹੋ ਅਪਾਰਟ ਫਰੋਮ, ਜਿਵੇਂ ਕਿ 12% ਤਾਂ ਤੁਹਾਡਾ ਇੰਪਲੋਇਰ ਕਰਦਾ ਹੀ ਹੈ, ਵਿੱਚ ਇਜ਼ ਮੈਂਡੇਟਰੀ ਬਾਏ ਲੋਅ, ਉਹਨੂੰ ਕਰਨਾ ਹੀ ਪੈਂਦਾ ਹੈ। ਬਟ ਇਸ ਤੋਂ ਇਲਾਵਾ ਤੁਸੀਂ ਪਰਸਨਲ ਕੰਟਰੀਬਿਊਸ਼ਨ ਵੀ ਕਰ ਸਕਦੇ ਹੋ, ਹਰ ਸਾਲ ਉਹਦੀ ਕੈਪ ਵੱਧਦੀ ਰਹਿੰਦੀ ਹੈ, ਔਰ ਇਸ 26 ਸਾਲ ਦੇ ਵਿੱਚ ਉਹਦੀ 32,500 ਤੱਕ ਹੋ ਗਈ ਹੈ। ਤੁਸੀਂ ਦਿਸ ਇਜ਼ ਦਾ ਕੰਸੈਸ਼ਨਲ ਕੈਪ, ਇਨਕਲੂਡਿੰਗ ਇਹਦੇ ਵਿੱਚ ਤੁਹਾਡੀ ਕੰਪਲਸਰੀ ਸੁਪਰ ਵੀ ਜਾਂਦੀ ਹੈ, ਪਲੱਸ ਤੁਹਾਡਾ ਆਪਣੇ ਵੱਲੋਂ ਜਿਹੜੀ ਪਰਸਨਲ ਕੰਟਰੀਬਿਊਸ਼ਨ ਵੀ ਜਾਂਦੀ।

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਇੰਡਸਟਰੀਅਲ ਫੰਡ ਬੈਟਰ ਪਰਫੋਰਮ ਕਰਦਾ ਪਿਆ ਕਿਉਂਕਿ ਹਰ ਇੰਡਸਟਰੀਅਲ ਫੰਡ ਸੇਮ ਪਰਫੋਰਮ ਨਹੀਂ ਕਰਦਾ ਕਈ ਇੰਡਸਟਰੀਅਲ ਫੰਡ ਘੱਟ ਪਰਫੋਰਮ ਕਰਦੇ ਨੇ ਜਾਂ ਉਹਨਾਂ ਦੀ ਇਨਵੈਸਟਮੈਂਟ ਸਟ੍ਰੈਟਜੀਜ਼ ਡਿਫਰੈਂਟ ਹੁੰਦੀਆਂ ਨੇ ਅਤੇ ਤੁਸੀਂ ਆਪਣਾ ਐਨਾਲਿਸਿਸ ਕਰ ਸਕਦੇ ਹੋ ਦੇਖ ਸਕਦੇ ਹੋ ਗੂਗਲ 'ਤੇ ਅੱਜ ਕੱਲ੍ਹ ਬਹੁਤ ਟੂਲਸ ਨੇ ਦੇਖਣ ਲਈ ਕਿ ਕਿਹੜਾ ਫੰਡ ਵਧੀਆ ਪਰਫੋਰਮ ਕਰਦਾ ਹੈ ਅਤੇ ਸਲੋਲੀ ਉੱਧਰ ਵੀ ਮੂਵ ਕਰ ਸਕਦੇ
5: ਲੋਕਾਂ ਨੂੰ ਲੱਗਦਾ ਕਿ ਸ਼ਾਇਦ ਆਪਣੀ ਤਨਖਾਹ ਤੋਂ ਪਤਾ ਨਹੀਂ ਕਿੰਨੇ ਹੀ ਪੈਸੇ ਕਢਾਉਣ ਦੀ ਲੋੜ ਹੈ ਮਿਨੀਮਮ ਸੈਲਰੀ ਸੈਕਰੀਫਾਈਸ ਵੀ ਜਿਹਨੂੰ ਕਈ ਵਾਰ ਕਹਿ ਦਿੰਦੇ
4: ਜੀ ਜੀ ਜੀ
5: ਘੱਟੋ ਘੱਟ ਕਿੰਨਾ ਹੋਣਾ ਚਾਹੀਦਾ ਟੂ ਮੇਕ ਅ ਡਿਫਰੈਂਸ ਵੀ ਉਹਦੇ ਨਾਲ ਪਵੇ ਅਤੇ ਇੰਨਾ ਵੀ ਨਾ ਜ਼ਿਆਦਾ ਘੱਟ ਜੇ ਜਿਹੜੀ ਸੈਲਰੀ ਹੱਥ 'ਚ ਆਉਂਦੀ ਹੈ ਉਹਦੇ 'ਚ ਵੀ ਕੁਛ ਨਾ ਬਚੇ
4: ਦੇਖੋ ਇਹ ਗੱਲ ਬਿਲਕੁਲ ਤੁਸੀਂ ਸਹੀ ਕਿਹਾ ਸੈਲਰੀ ਸੈਕਰੀਫਾਈਸ ਇਜ਼ ਵਨ ਆਫ ਦਾ ਟੂਲ ਜਿਹੜਾ ਇੰਪਲੋਈ ਯੂਜ਼ ਕਰ ਸਕਦੇ ਨੇ ਬਟ ਇਹ ਹਰ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਦੀ ਪੇ ਇੰਨੀ ਹੋਵੇ ਉਹ ਕੰਸੈਸ਼ਨਲ ਕੰਟਰੀਬਿਊਸ਼ਨ ਤੋਂ ਉੱਪਰ ਹੀ ਜਾਂਦੀ ਹੋਵੇ ਅਤੇ ਉਹਦੇ ਲਈ ਈਵਨ ਆਪਾਂ ਮਿਨੀਮਮ ਵੀ ਅਗਰ ਕਹਾਂਗੇ ਉਹਦਾ ਵੀ ਕੰਸੈਸ਼ਨ ਦੇ ਵਿੱਚ ਨਹੀਂ ਆਊਗਾ ਸ਼ਾਇਦ ਐਡਵਾਂਟੇਜ ਨਹੀਂ ਮਿਲੇਗਾ ਬਟ ਹਾਂ ਮੋਸਟਲੀ ਅਗਰ ਆਪਾਂ ਗੱਲ ਕਰੀਏ ਤਾਂ ਸੈਲਰੀ ਸੈਕਰੀਫਾਈਸ ਦੇ ਨਾਲ ਅਗਰ ਆਪਾਂ ਮਿਨੀਮਮ ਤੋਂ ਮਿਨੀਮਮ ਅਮਾਊਂਟ ਕੁਛ ਵੀ ਪੇ ਕਰਦੇ ਹਾਂ ਇਟ ਵਿਲ ਡੈਫੀਨੇਟਲੀ ਕਿਉਂਕਿ ਇਹ ਪ੍ਰੀ ਟੈਕਸ ਅਮਾਊਂਟ ਹੁੰਦੀ ਹੈ ਇਹਦੇ ਨਾਲ ਤੁਹਾਡਾ ਟੈਕਸ ਤਾਂ ਸੇਵ ਹੋਏਗਾ ਹੀ ਹੋਏਗਾ ਅਤੇ ਨਾਲ ਤੁਹਾਡੀ ਸੁਪਰ ਐਨੂਏਸ਼ਨ ਵੀ ਬੂਸਟ ਹੋਊਗਾ ਸੋ ਆਪਾਂ ਹਰ ਇੱਕ ਪਰਸਨਲ ਇੰਡੀਵਿਜੁਅਲ ਪਰਸਨ ਦੀ ਇੱਕ ਪੋਰਟਫੋਲੀਓ ਦੇਖ ਕੇ ਉਹਨੂੰ ਐਡਵਾਈਸ ਕਰਦੇ ਹਾਂ ਕਿਉਂਕਿ ਇੰਪਲੋਇਰ ਨੂੰ ਵੀ ਉਹਦੇ 'ਤੇ ਫ੍ਰਿੰਜ ਬੈਨੀਫਿਟ ਦੇਣਾ ਪੈ ਸਕਦਾ ਅਤੇ ਇਸ ਕਰਕੇ ਕਈ ਇੰਪਲੋਇਰ ਐਗਰੀ ਹੁੰਦੇ ਨੇ ਅਤੇ ਕਈ ਨਹੀਂ ਬਟ
5: ਆਪਣੇ ਭਾਈਚਾਰੇ 'ਚ ਨਾ ਸੁਪਰ ਨੂੰ ਕਈ ਵਾਰ ਬਹੁਤ ਵਧੀਆ ਇਨਵੈਸਟਮੈਂਟ ਨਹੀਂ ਮੰਨਦੇ ਕਿਉਂਕਿ ਔਖੇ ਵੇਲੇ ਕਢਾ ਨਹੀਂ ਸਕਦੇ ਰਿਟਾਇਰਮੈਂਟ 'ਤੇ ਕੰਮ ਆ ਜਾਏਗਾ ਜਾਂ ਕੋਵਿਡ ਦੇ ਦੌਰਾਨ ਰਿਆਇਤ ਦਿੱਤੀ ਗਈ ਸੀ ਕਿ ਸੁਪਰ ਕਢਾ ਸਕਦੇ ਹੋ
4: ਅਤੇ
5: ਆਪਣੀ ਕਮਿਊਨਿਟੀ ਕਹਿੰਦੀ ਕਿ ਸੁਪਰ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ ਕਿਉਂਕਿ ਇੱਕ ਡਰ ਇਹ ਵੀ ਹੈ ਕਿ ਕੁਛ ਕੱਲ੍ਹ ਨੂੰ ਤੁਹਾਨੂੰ ਹੋ ਜਾਂਦਾ ਤੁਹਾਡੇ ਬਾਅਦ ਤੁਹਾਡਾ ਸੁਪਰ ਕਿੱਥੇ ਜਾਏਗਾ ਉਹ ਕਿੱਦਾਂ ਯਕੀਨੀ ਬਣਾਈਏ ਅਤੇ ਇਹ ਜਿਹੜੀ ਧਾਰਨਾ ਹੈ ਕਿ ਸੁਪਰ ਵਧੀਆ ਇਨਵੈਸਟਮੈਂਟ ਹੈ ਕਿ ਨਹੀਂ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ
4: ਰਿਟਾਇਰਮੈਂਟ ਸਟ੍ਰੈਟਜੀ ਜਦੋਂ ਸੁਪਰ ਦੀ ਗੱਲ ਕੀਤੀ ਜਾਂਦੀ ਹੈ ਨਾ ਉੱਤੇ ਬਹੁਤ ਸਾਰੇ ਲੋਕ ਇੰਟਰਸਟਿਡ ਨਹੀਂ ਹੁੰਦੇ ਕਿਉਂਕਿ ਸੁਪਰ ਨੂੰ ਸਮਝ ਲਿੱਤਾ ਜਾਂਦਾ ਹੈ ਕਿ ਇਹ ਬਾਅਦ ਦੀ ਗੱਲ ਆ ਹੈ ਨਾ ਹਾਲੇ ਬਹੁਤ ਟਾਈਮ ਪਿਆ ਸਾਡੇ ਕੋਲ ਔਰ ਬਿਲਕੁਲ ਸਹੀ ਤੁਸੀਂ ਕਿਹਾ ਮਿਲੂਗਾ ਕਿ ਨਹੀਂ ਬਟ ਇਹ ਯਕੀਨੀ ਗੱਲ ਮਿਲੇਗਾ ਤਾਂ ਸਹੀ ਬਟ ਜ਼ਿਆਦਾਤਰ ਲੋਕ ਸੋਚਦੇ ਆ ਕਿ ਵੀ ਇਹ ਬਹੁਤ ਹਾਲੇ ਟਾਈਮ ਪਿਆ ਹੈ ਜਿਹੜੀ ਕਿ ਗੱਲ ਬਿਲਕੁਲ ਗਲਤ ਆ ਜੇ ਆਪਾਂ ਸੋਚਾਂਗੇ 50 ਸਾਲ ਦੇ ਹੋ ਕੇ ਸੋਚਾਂਗੇ ਕਿ ਆਪਾਂ ਹੁਣ ਸਟਾਰਟ ਕਰੀਏ ਸੁਪਰ ਦੇ ਵਿੱਚ ਬੂਸਟ ਕਰਨਾ ਜਾਂ ਇਹਨੂੰ ਉਹ ਪੋਸੀਬਲ ਨਹੀਂ ਹੋ ਪਾਉਂਦਾ ਉਹਨਾਂ ਫੰਡ ਅਕਿਊਮੂਲੇਟ ਨਹੀਂ ਹੋ ਪਾਉਂਦਾ ਅਤੇ ਇਨਵੈਸਟਮੈਂਟ ਸਟ੍ਰੈਟਜੀ ਐਸ ਸੂਨ ਐਸ ਤੁਸੀਂ ਜੋਬ ਸਟਾਰਟ ਕਰਦੇ ਆ ਨਾ ਉਦੋਂ ਤੋਂ ਹੀ ਸਟਾਰਟ ਹੋ ਜਾਂਦੀ ਹੈ ਮੇਬੀ 30 ਈਅਰ ਤੋਂ ਜਿਹਦੇ ਨਾਲ ਹੌਲੀ ਹੌਲੀ ਫੰਡ ਤੁਹਾਡਾ ਬੂਸਟ ਕਰਦਾ ਹੈ ਸੋ ਆਪਣੇ ਭਾਈਚਾਰੇ ਵਿੱਚ ਸਪੈਸ਼ਲੀ ਜਿਹੜਾ ਸੁਪਰ ਐਨੂਏਸ਼ਨ ਨੂੰ ਡਿਲੇਡ ਸਟ੍ਰੈਟਜੀ ਕਿਹਾ ਜਾਂਦਾ ਹੈ ਬਟ ਤੁਹਾਡੀ ਨੋਮੀਨੇਸ਼ਨਸ ਹੈ ਸੁਪਰ ਅਕਾਊਂਟ ਦੇ ਉੱਤੇ ਕਰਨ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜਿਹੜਾ ਫੋਰਮ ਉਹ ਪਰਲੀ ਦੇਣਗੇ ਨੋਮੀਨੇਸ਼ਨ ਦਾ ਉਹਨੂੰ ਭਰ ਕੇ ਤੁਸੀਂ ਨੋਮੀਨੇਟ ਕਰ ਸਕਦੇ ਹੋ ਆਪਣੇ ਇਮੀਡੀਏਟ ਫੈਮਿਲੀ ਮੈਂਬਰ ਨੂੰ ਹਸਬੈਂਡ ਵਾਈਫ ਨੂੰ ਵਾਈਫ ਹਸਬੈਂਡ ਨੂੰ ਈਵਨ ਆਪਾਂ ਕਿਡਸ ਦਾ ਨਾਮ ਵੀ ਵਿੱਚ ਨੋਮੀਨੇਟ ਕਰ ਸਕਦੇ ਹਾਂ ਜਿਹੜਾ ਮੇਕ ਸ਼ੋਰ ਕਰਦਾ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡਾ ਸੁਪਰ ਫੰਡ ਤੁਹਾਡੇ ਇਮੀਡੀਏਟ ਫੈਮਿਲੀ ਮੈਂਬਰਸ ਨੂੰ ਮਿਲੇ
5: ਜੀ ਪਰ ਐਸੇ ਵੀ ਕਈ ਲੋਕ ਨੇ ਜੋ ਅਜਿਹੀ ਕੋਈ ਨੌਕਰੀ ਕਰਦੇ ਜਾਂ ਸੈਲਫ ਇੰਪਲੋਇਡ ਨੇ ਜਿਹਨਾਂ ਕੋਲ ਸੁਪਰ ਨਹੀਂ ਹੈ ਉਹ ਆਪਣਾ ਰਿਟਾਇਰਮੈਂਟ ਬਾਰੇ ਕਿੱਦਾਂ ਸੋਚਣ
4: ਜਿਹੜੇ ਸੈਲਫ ਇੰਪਲੋਇਡ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਸੁਪਰ ਆਪ ਮੈਨੇਜ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ ਕੋਈ ਸੁਪਰ ਪੇ ਨਹੀਂ ਕਰਦਾ ਅਗਰ ਉਹ ਬਿਜ਼ਨਸ ਓਨਰ ਨੇ ਕੰਟਰੈਕਟਰ ਨੇ ਜਾਂ ABN 'ਤੇ ਕੰਮ ਕਰਦੇ ਨੇ ਅਤੇ ਸੁਪਰ ਨੂੰ ਬਿਲਕੁਲ ਨਿਗਲੈਕਟ ਕਰਦੇ ਨੇ ਇਹ ਗੱਲ ਸੋਚ ਕੇ ਦੇਖੋ ਕਿ ਜੇ ਤੁਸੀਂ ਆਪਣੀ ਰਿਟਾਇਰਮੈਂਟ ਏਜ 'ਤੇ ਪਹੁੰਚ ਗਏ ਹੋ ਅੱਜ ਤੁਸੀਂ ਰਿਟਾਇਰ ਹੁੰਦੇ ਹੋ ਅਤੇ ਤੁਹਾਡੇ ਅਕਾਊਂਟ 'ਚ ਕੋਈ ਸੁਪਰ ਹੀ ਨਹੀਂ ਪਿਆ ਅਤੇ ਤੁਸੀਂ ਆਪਣਾ ਜਿਹੜਾ ਲਾਈਫ ਸਟਾਈਲ ਹੁਣ ਜੀ ਰਹੇ ਉਹਨੂੰ ਕਿੱਦਾਂ ਮੇਨਟੇਨ ਕਰੋਗੇ ਇੱਕ ਜਿਹੜੇ ਸੈਲਫ ਇੰਪਲੋਇਡ ਹੈ ਵਧੀਆ ਸਟ੍ਰੈਟਜੀ ਹੈ ਜਿਹਦੇ ਨਾਲ ਤੁਸੀਂ ਆਪਣਾ ਟੈਕਸ ਵੀ ਸੇਵ ਕਰ ਸਕਦੇ ਹੋ ਔਰ ਇਹ ਡਿਡਕਟੇਬਲ ਐਕਸਪੈਂਸ ਵੀ ਹੈ ਸੁਪਰ ਐਨੂਏਸ਼ਨ ਅਤੇ ਜਿਵੇਂ ਤੁਸੀਂ ਆਪਣੀ GST ਪੇ ਕਰਦੇ ਹੋ ਮੇਕ ਸ਼ੋਰ ਤੁਸੀਂ ਨਾਲ ਦੇ ਨਾਲ 12% ਆਪਣਾ ਸੁਪਰ ਵੀ ਨਾਲ ਦੇ ਨਾਲ ਪੇ ਕਰਦੇ ਰਹੋ ਤਾਂ ਕਿ ਅਗਰ ਇੱਕ ਸੁਪਰ ਜਿਹੜਾ ਹੈ ਉਹ ਨਾਲ ਨਾਲ ਗਰੋ ਵੀ ਹੁੰਦਾ ਰਹੇ ਔਰ ਇੱਕ ਮੇਕ ਸ਼ੋਰ ਹੋ ਜਾਂਦਾ ਹੈ ਕਿ ਤੁਹਾਡਾ ਲਾਈਫ ਸਟਾਈਲ ਆਫਟਰ ਰਿਟਾਇਰਮੈਂਟ ਵਧੀਆ ਬਣਿਆ ਰਹੋ ਐਟਲੀਸਟ ਵੀ ਰੈਕਮੈਂਡ ਕਿ 12% ਜਿਹੜਾ ਕੰਪਲਸਰੀ ਰੇਟ ਹੈ ਉਹ ਤਾਂ ਆਪਣੇ ਸੁਪਰ ਕੰਟਰੀਬਿਊਸ਼ਨ 'ਤੇ ਦਿਓ ਵੀ ਜਿਵੇਂ ਕਿ ਅਗਰ ABN 'ਤੇ ਕੋਈ ਕੰਮ ਕਰ ਰਿਹਾ ਸੁਪਰ ਐਨੂਏਸ਼ਨ ਵੀ ਉਹਦਾ ਇੱਕ ਐਕਸਪੈਂਸ ਹੀ ਹੋਊਗਾ ਜਿਹੜਾ ਉਹ ਆਪਣੇ ਟੈਕਸ ਵਿੱਚ ਵੀ ਡਿਡਕਟ ਕਰ ਸਕਦਾ ਹੈ ਸੋ ਇਹਦਾ ਮਿਨੀਮਮ ਅਮਾਊਂਟ ਜਾਂ ਮੈਕਸੀਮਮ ਆਪਾਂ ਨਹੀਂ ਕਰਾਂਗੇ ਇਟਸ ਅਪ ਟੂ ਯੂ 32,500 ਤੱਕ ਦਾ ਕੰਟਰੀਬਿਊਸ਼ਨ ਹੈ ਤੁਸੀਂ ਉਸ ਤੋਂ ਉਸਦੇ ਵਿੱਚ ਰਹਿ ਕੇ
5: ਜੀ ਅਤੇ ਸੁਪਰ ਤੋਂ ਇਲਾਵਾ ਅਤੇ ਐਸਾ ਕੁਛ ਇਨਵੈਸਟਮੈਂਟ ਜਾਂ ਲਾਈਫ ਸਟਾਈਲ ਚੇਂਜ ਜੋ

0: ਕਿ ਲੇਟਰ ਔਨ ਕੰਮ ਆ ਸਕੇ। ਹਾਲ ਫਿਲਹਾਲ 'ਚ ਇੱਕ ਸਟੱਡੀ ਆਈ ਸੀ ਜਿਹਦੇ 'ਚ ਕਿਹਾ ਸੀ ਕਿ ਜਿੱਦਾਂ ਇੱਕ ਆਮ ਨਾਗਰਿਕ ਇਨਵੈਸਟ ਕਰਦਾ ਅਤੇ ਜਿੱਦਾਂ ਟੋਪ 1% ਰਿਚੈਸਟ ਆਫ ਰਿਚ ਜਿੱਦਾਂ ਇਨਵੈਸਟ ਕਰਦੇ ਉਹਦੇ 'ਚ ਫਰਕ ਹੈ। ਅਤੇ ਇੱਕ ਫਰਕ ਇਹ ਵੀ ਦੇਖਿਆ ਗਿਆ ਸੀ ਕਿ ਡਿਵੀਡੈਂਟ ਜਿਹੜਾ ਆਉਂਦਾ ਹੈ ਉਹ ਰਿਚੈਸਟ ਆਫ ਰਿਚ ਦਾ ਸਭ ਤੋਂ ਵੱਧ ਹੈ। ਕਿਹੜਾ ਟਾਈਮ ਹੈ, ਕਦੋਂ ਤੋਂ ਦੇਖ ਲੈਣਾ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਲੋਕ ਸ਼ਾਇਦ ਇਹ ਵੀ ਸੋਚਦੇ ਕਿ ਜਦੋਂ ਮੇਰੇ ਕੋਲ ਜ਼ਿਆਦਾ ਪੈਸਾ ਹੋਏਗਾ ਉਦੋਂ ਮੈਂ ਇਨਵੈਸਟ ਕਰਾਂਗਾ ਜਾਂ ਕਰਾਂਗੀ। ਅਤੇ ਛੋਟੀ ਇਨਵੈਸਟਮੈਂਟ ਕਰਕੇ ਵੀ ਕਿਹੜੇ ਫੰਡਸ ਨੇ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਹੈ ਜਿਹਨਾਂ ਨੂੰ ਦੇਖਿਆ ਜਾ ਸਕਦਾ?
1: ਤੁਸੀਂ ਆਪਣੀ ਅਰਨਿੰਗ ਦਾ ਕੁਛ ਇੱਕ ਪਰਸੈਂਟੇਜ ਸੋਚ ਸਕਦੇ ਹੋ ਹਰ ਮਹੀਨੇ ਕਿਤੇ ਇਨਵੈਸਟ ਕਰਨ ਦਾ। ਡਜ਼ਨਟ ਮੈਟਰ ਉਹ ਕਿੰਨਾ ਮਿਨੀਮਮ ਜਾਂ ਮੈਕਸੀਮਮ ਹੈ, ਇਵਨ ਯੂ ਕੈਨ ਸਟਾਰਟ ਵਿਦ ਦਾ $500 ਅਤੇ ਨਾਲ ਦੀ ਨਾਲ ਉਹ ਜੁੜਦਾ ਜਾਂਦਾ ਹੈ। ਦੇਰ ਆਰ ਫਿਊ ਆਪਸ਼ਨਸ ਇਨ ਦਾ ਮਾਰਕੀਟ ਜਿਹੜਾ ਤੁਸੀਂ ਐਕਸਪਲੋਰ ਕਰ ਸਕਦੇ ਹੋ। ਮਿਊਚੁਅਲ ਫੰਡਸ ਹੈ ਜਿਹੜਾ ਡਿਫਰੈਂਟ ਇੰਡਸਟਰੀਅਲ ਫੰਡ ਦੇ ਉੱਤੇ ਲੱਗਦਾ ਹੈ, ਬਟ ਇਟਸ ਆਲ ਡਿਪੈਂਡ ਅਪੋਨ ਯੂਅਰ ਏਜ। ਫੋਰ ਐਗਜ਼ਾਮਪਲ, ਅਗਰ ਕੋਈ ਲੇਟਰ 50-60 ਈਅਰ ਓਲਡ ਹੈ ਅਤੇ ਉਹਨੂੰ ਹਾਈ ਰਿਸਕੀ ਇਨਵੈਸਟਮੈਂਟਸ ਦੇ ਉੱਤੇ ਜਾਂ ਸਟ੍ਰੈਟੇਜੀਸ ਦੇ ਉੱਪਰ ਨਹੀਂ ਰੈਕਮੈਂਡ ਕਰਦੇ, ਬਟ ਜਿਹੜਾ ਇੱਕ ਅਰਲੀ ਸਟਾਰਟਰ ਹੈ ਉਹ ਅਗਰ ਅਗਰੈਸਿਵ ਸਟ੍ਰੈਟਜੀ ਵੀ ਫੋਲੋ ਕਰੂਗਾ, ਕੋਈ ਆਪਣੀ ਇਨਕਮ ਦੇ ਈਵਨ 30% ਵੀ ਉਹ ਕਰੂਗਾ, ਕਿਉਂਕਿ ਉਹਦੇ ਉੱਤੇ ਕੋਈ ਲਾਇਬਿਲਿਟੀਜ਼ ਨਹੀਂ ਹੁੰਦੀਆਂ। ਅਤੇ ਇਟਸ ਆਲ ਡਿਪੈਂਡ ਅਪੋਨ ਯੂਅਰ ਏਜ, ਤੁਹਾਡੀ ਉਮਰ ਕੀ ਹੈ ਔਰ ਤੁਹਾਡਾ ਜਿਹੜਾ ਇਨਵੈਸਟਮੈਂਟ ਗੋਲ ਕੀ ਹੈ। ਅਗਰ ਤੁਸੀਂ ਅਰਲੀ ਰਿਟਾਇਰ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਡੈਟ ਵੀ ਇਲੀਮੀਨੇਟ ਕਰਨੇ ਪੈਣਗੇ। ਫੋਰ ਐਗਜ਼ਾਮਪਲ, ਅਗਰ ਤੁਹਾਡੇ ਘਰ ਉੱਤੇ ਲੋਨ ਚੱਲਦਾ ਪਿਆ ਹੈ ਜਾਂ ਤੁਹਾਡੇ ਪਰਸਨਲ ਡੈਟ ਨੇ ਜਾਂ ਫਿਰ ਤੁਹਾਡੇ ਹੋਰ ਵੀ ਪਰਸਨਲ ਲਾਇਬਿਲਿਟੀਜ਼ ਨੇ, ਆਈ ਥਿੰਕ ਆਪਣੀ ਡ੍ਰੀਮ ਲਾਈਫ ਲਈ ਤੁਸੀਂ ਇਸ ਦੇਖੋ ਕਿ ਤੁਹਾਨੂੰ ਕਿੰਨਾ ਕੁ ਫੰਡ ਚਾਹੀਦਾ ਹੈ। ਸੋ ਮੈਂ ਸੁਜੈਸਟ ਕਰਾਂਗੀ ਕਿ ਆਪਣਾ ਸੁਪਰ ਜ਼ਰੂਰ ਰਿਵਿਊ ਕਰੋ ਔਰ ਆਪਣੇ ਡੈਟਸ ਨੂੰ ਇਲੀਮੀਨੇਟ ਕਰੋ, ਮਲਟੀਪਲ ਇਨਵੈਸਟਮੈਂਟਸ ਦੇ ਵਿੱਚ ਡਾਇਵਰਸੀਫਾਈ ਕਰੋ ਆਪਣੀ ਇਨਵੈਸਟਮੈਂਟ, ਨੋਟ ਜਸਟ ਕਿ ਇੱਕ ਹੀ ਬਲਕਿ ਪ੍ਰੋਪਰਟੀ ਦੇ ਵਿੱਚ ਵੀ ਇਨਵੈਸਟ ਕਰਕੇ ਤੁਸੀਂ ਆਪਣਾ ਪੋਰਟਫੋਲੀਓ ਇਨਕਰੀਜ਼ ਕਰ ਸਕਦੇ ਹੋ। ਸ਼ੇਅਰਸ ਦੇ ਵਿੱਚ, ਮਿਊਚੁਅਲ ਫੰਡ ਦੇ ਵਿੱਚ ਡਾਇਵਰਸੀਫਾਈ ਕਰੋ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਔਰ ਆਪਣੇ ਸੁਪਰ ਦੀ ਪਰਫੋਰਮੈਂਸ ਨੂੰ ਜ਼ਰੂਰ ਰਿਵਿਊ ਕਰੋ, ਕਿਉਂਕਿ ਲਗਭਗ 40 ਸਾਲ ਆਪਾਂ ਕੰਮ ਕਰਦੇ ਹਾਂ ਔਰ 40 ਸਾਲਾਂ ਦੇ ਵਿੱਚ ਆਪਾਂ ਨੂੰ 40 ਮਿੰਟ ਤਾਂ ਜ਼ਰੂਰ ਦੇਣੇ ਚਾਹੀਦੇ ਨੇ ਆਪਣੇ ਸੁਪਰ ਨੂੰ ਰਿਵਿਊ ਕਰਨ ਦੇ ਲਈ ਕਿ ਉਹ ਕਿਵੇਂ ਚੱਲ ਰਿਹਾ ਹੈ ਇਨਵੈਸਟਮੈਂਟਸ, ਮੇਰਾ ਇੰਪਲੋਇਰ ਉਹਨੂੰ ਸਹੀ ਤਰ੍ਹਾਂ ਪੇ ਕਰਦਾ ਪਿਆ ਹੈ ਕਿ ਨਹੀਂ।
0: ਜੀ ਹਾਂ ਦੋਸਤੋ, ਇਹ ਸਨ ਦੀਪਿਕਾ ਸ਼ਰਮਾ ਜੀ। ਜੇ ਤੁਹਾਡੇ ਵੀ ਰਿਟਾਇਰਮੈਂਟ ਨੂੰ ਲੈ ਕੇ ਜਾਂ ਇਨਵੈਸਟਮੈਂਟ ਨੂੰ ਲੈ ਕੇ ਕੋਈ ਸਵਾਲ

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: SBS audio app ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS audio app ਨੂੰ ਮੁਫਤ ਡਾਊਨਲੋਡ ਕਰੋ। SBS on demand ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS on demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ulooru ਸਟੇਟਮੈਂਟ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ।
2: Launch season 4, the Arctic.
3: 10 brave souls, far from home, close to freezing.
4: It's a whole new frontier.
5: Oh my God!
3: Alone Australia streams 15th of July on SBS On Demand.
6: SBS Radio app nu aaj hi download karo te apne pasandida programaan da anand maano. Is nu App Store ja Google Play ton muft prapt karo.
7: ਵੈਲਕਮ ਬੈਕ ਜੀ, ਸਵਾਗਤ ਹੈ ਜਿਸ ਦਾ ਮਤਲਬ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ ਸਾਡੇ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ। ਸੋ ਕੱਲ੍ਹ ਦੇ ਦਿਨ ਅਗਰ ਤੁਸੀਂ ਕੱਲ੍ਹ ਸ਼ੋਅ ਸੁਣਿਆ ਹੋਏਗਾ ਤਾਂ ਇਸ ਰਿਪੋਰਟ ਦਾ ਪਹਿਲਾ ਭਾਗ ਸੁਣਾਇਆ ਸੀ ਜਿਸ ਵਿੱਚ ਅਸੀਂ ਦੱਸ ਰਹੇ ਸੀ ਹਾਈ ਕੋਲੈਸਟਰੋਲ ਦੇ ਬਾਰੇ ਕੀ

0: ਦਾ ਕੀ ਹੈ, ਕਿਸ ਤਰੀਕੇ ਦੇ ਇਸ ਨਾਲ ਖਤਰੇ ਪੈਦਾ ਹੋ ਸਕਦੇ ਨੇ ਅਤੇ ਸਿਹਤਮੰਦ ਰਹਿਣ ਦੇ ਲਈ ਇਸ ਤੋਂ ਬਚਣ ਦੇ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ। ਆਓ ਇਸੇ ਹੀ ਰਿਪੋਰਟ ਨੂੰ ਅੱਗੇ ਵਧਾਉਂਦੇ ਹਾਂ ਅਤੇ ਸੁਣਦੇ ਹਾਂ ਇਹ ਗੱਲਬਾਤ MPG ਦੀ ਆਵਾਜ਼ ਦੇ ਵਿੱਚ।
1: ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
2: ਅਤੇ ਤੁਸੀਂ ਦੇ ਮੈਨੇਜਮੈਂਟ ਦੇ ਵਿੱਚ ਹੀ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਕਿ ਜਿੱਦਾਂ ਅਸੀਂ ਫੈਟ ਨੂੰ ਬਰਨ ਕਰਨ ਵਾਸਤੇ ਜਾਂ ਅਸੀਂ ਜਿਵੇਂ ਕਹਿੰਦੇ ਸੀ ਐਕਸਰਸਾਈਜ਼ ਕਰੋ ਜੀ, ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਾਸਤੇ ਮਿੱਠਾ ਘਟਾ ਦਿਓ ਪਰ ਐਕਸਰਸਾਈਜ਼ ਵਧਾ ਦਿਓ, ਇੱਦਾਂ ਹੀ BP ਦਾ ਹੁੰਦਾ ਵੀ ਆਪਣੀ ਲਾਈਫ ਸਟਾਈਲ ਨੂੰ ਵਧਾਓ, ਇਹ ਜਿਹੜੀ ਫੈਟ ਹੈ ਇਹ ਵੀ ਕਦੇ ਬਰਨ ਹੋ ਸਕਦੀ ਹੈ?
3: ਹਾਂਜੀ, ਆਪਾਂ ਕਿਉਂ ਨਹੀਂ ਕਹਿ ਸਕਦੀ, ਹੋ ਸਕਦੀ ਆ। ਅਤੇ ਇਸ ਕਰਕੇ ਆਪਾਂ ਉਸ ਚੀਜ਼ ਨੂੰ ਜ਼ਿਆਦਾ ਧਿਆਨ ਕਹਿ ਕੇ ਦਿੰਦੇ ਹਾਂ ਵੀ ਤੁਸੀਂ ਐਕਸਰਸਾਈਜ਼ ਕਰੋ, ਤੁਸੀਂ 60 ਮਿੰਟਾਂ ਤੱਕ ਤੁਸੀਂ ਐਕਸਰਸਾਈਜ਼ ਕਰੋ, 5-6 ਦਿਨ ਹਫ਼ਤੇ ਦੇ ਵਿੱਚ ਕੋਸ਼ਿਸ਼ ਕਰੋ, ਉਸ ਹਿਸਾਬ ਨਾਲ ਕਰੋ ਵੀ ਤੁਹਾਡੀ ਦਿਲ ਦੀ ਧੜਕਣੀ ਵਧੇ ਅਤੇ ਤੁਹਾਨੂੰ ਪਸੀਨਾ ਆਵੇ, ਤੁਹਾਨੂੰ ਥੋੜ੍ਹਾ ਸਾਹ ਚੜ੍ਹੇ ਵੀ ਹਾਂ ਤੁਸੀਂ ਜ਼ੋਰ ਲਾ ਰਹੇ ਹਾਂ। ਇੱਕ ਇਹ ਵੀ ਹੋ ਸਕਦਾ, ਅੱਜ ਕੱਲ੍ਹ ਵੀ ਸਰਕਾਰ ਵੱਲੋਂ ਬਹੁਤ ਸੋਹਣੇ ਪਾਰਕਸ ਬਣੇ ਹੋਏ ਆ, ਉਹਨਾਂ ਵਿੱਚ ਮਸ਼ੀਨਾਂ ਹੁੰਦੀਆਂ ਵਾ, ਹੈ ਨਾ, ਜਿਵੇਂ ਹੁਣ ਆਪਾਂ ਉਹ ਮਸ਼ੀਨਾਂ ਦੇ ਉੱਤੇ ਉਹ ਬੋਡੀ ਵੇਟ ਦੇ ਉੱਤੇ ਹੁੰਦਾ ਵਾ ਵੀ ਤੁਸੀਂ ਐਕਸਰਸਾਈਜ਼ ਹਿਲਚੁਲ ਕਰ ਲਓ, ਤੁਸੀਂ ਜੇ ਉਹ ਐਕਸਰਸਾਈਜ਼ ਕਰ ਸਕਦੇ ਹਾਂ। ਮੰਨ ਲਓ ਜੇ ਤੁਹਾਡੇ ਕੋਲ ਘਰੇ ਹੈਗਾ ਵਾ ਕੋਈ ਲਾਈਟ ਵੇਟ ਹੈਗਾ, ਉਹਨਾਂ ਨਾਲ ਤੁਸੀਂ ਬਰਨ ਐਨਰਜੀ ਕਰੋ। ਇਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਐਕਸਰਸਾਈਜ਼ ਕਰਕੇ ਐਨਰਜੀ ਬਰਨ ਕਰਕੇ ਫੈਟ ਦੇ ਸਟੋਰ ਨੂੰ ਘਟਾ ਸਕਦੇ ਹਾਂ।
2: ਜੀ, ਤੁਸੀਂ ਦੱਸਿਆ ਕਿ ਵੀ ਕੋਲੈਸਟਰੋਲ ਫਾਇਦਾ ਵੀ ਕਰਦਾ, ਜ਼ਰੂਰੀ ਵੀ ਹੈਗਾ ਸਾਡੀ ਬੋਡੀ ਵਾਸਤੇ, ਅਤੇ ਇਹ ਜਿਹੜੀ ਸਾਡੀ ਮਸਲ ਸਟਰੈਂਥ ਹੁੰਦੀ ਹੈ ਇੱਕ ਏਜ ਤੋਂ ਬਾਅਦ ਜਾ ਕੇ ਘਟਣੀ ਸ਼ੁਰੂ ਹੋ ਜਾਂਦੀ ਹੈ, ਇਹ ਫਿਰ ਜਿਹੜਾ ਫੈਟ ਹੈਗੀ ਹੈ ਜਾਂ ਕੋਲੈਸਟਰੋਲ ਜਿਹੜਾ ਹੈਗਾ ਜਾਂ ਘਿਓ ਹੈਗਾ ਸਾਡੀ ਮਸਲ ਨੂੰ ਸਟਰੈਂਥ ਕਰਨ 'ਚ ਮਦਦ ਨਹੀਂ ਕਰਦਾ? ਅਕਸਰ ਕਹਿੰਦੇ ਆ ਜੀ ਚਲੋ ਬਜ਼ੁਰਗ ਹੋ ਗਏ ਜੀ, ਹੁਣ ਤੁਸੀਂ ਜ਼ਿਆਦਾ ਵਧੀਆ ਫੈਟੀ ਫੂਡ ਖਾਓ ਤੁਹਾਡੀ ਤਾਕਤ ਆਊਗੀ ਹੱਡੀਆਂ 'ਚ।
3: ਨਹੀਂ ਸਭ ਭਲੇਖੇ ਆ, ਨਹੀਂ ਆਪਾਂ ਨੂੰ ਉਸ ਜਿਵੇਂ ਦੀ ਆਪਣੀ ਉਮਰ ਵੱਧਦੀ ਆ ਨਾ, ਆਪਾਂ ਨੂੰ ਬਜ਼ੁਰਗਾਂ ਨੂੰ ਸਗੋਂ ਦੀ ਆਸ਼ੀਰਵਾਦ ਦਿਓ ਵੀ ਤੁਸੀਂ ਜਾਓ, ਤੁਰੋ, ਤੁਸੀਂ ਐਕਸਰਸਾਈਜ਼ ਕਰੋ, ਵੀ ਅਸੀਂ ਘਰ ਦਾ ਕੰਮ ਅਸੀਂ ਸੰਭਾਲਦੇ ਹਾਂ, ਤੁਸੀਂ ਜਾ ਕੇ ਐਕਸਰਸਾਈਜ਼ ਕਰੋ, ਤੁਸੀਂ ਆਪਣੇ ਸਰੀਰ ਦਾ ਖਿਆਲ ਰੱਖੋ, ਹੈ ਨਾ। ਜੇ ਤੁਸੀਂ ਤੁਰੋ ਫਿਰੋਂਗੇ ਨਹੀਂ, ਤੁਸੀਂ ਫਿਰ ਬਹਿ ਕੇ ਤੁਹਾਡੀ ਮਸਲਾਂ ਨੇ ਉਵੇਂ ਕਮਜ਼ੋਰੀ ਜ਼ਿਆਦਾ ਪੈਂਦੀ ਆ ਤੁਹਾਨੂੰ। ਸੋ ਆਪਾਂ ਨੂੰ ਜਿੰਨਾ ਵੱਧ ਤੋਂ ਵੱਧ ਤੁਰ ਫਿਰ ਸਕਦੇ ਹਾਂ ਆਪਾਂ ਨੂੰ ਉਹ ਚੀਜ਼ ਕਰਨੀ ਚਾਹੀਦੀ ਆ।
2: ਜੀ, ਜਿਵੇਂ ਤੁਸੀਂ ਦੱਸਿਆ ਕਿ ਐਕਸਰਸਾਈਜ਼ ਕਰੋ, ਪਹਿਲਾਂ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ, ਹੋਰ ਐਪੀਸੋਡਸ ਵਿੱਚ ਵੀ ਗੱਲਾਂ ਕੀਤੀਆਂ, ਐਕਸਰਸਾਈਜ਼ ਦਾ ਮਤਲਬ ਹੈਗਾ ਕਿ ਬ੍ਰਿਸਕ ਐਕਸਰਸਾਈਜ਼ ਜਿਹਨਾਂ ਪਸੀਨਾ ਆਏ, ਬੋਡੀ ਨੂੰ ਲੱਗੇ ਕਿ ਮੈਂ ਅੱਜ ਕੁਛ ਕੀਤਾ ਹੈਗਾ ਆ। ਅਤੇ ਅੱਜ ਕੱਲ੍ਹ ਬੜਾ ਟ੍ਰੈਂਡ ਚੱਲਿਆ ਹੋਇਆ ਜਿਵੇਂ ਜਿਮ ਵਗੈਰਾ ਜਾਣ ਦਾ, ਅਤੇ ਉਹਦੇ ਵਿੱਚ ਵੀ ਕੋਈ ਫਾਇਦਾ ਹੁੰਦਾ ਜੇ ਜਾਂ ਅਸੀਂ ਨੋਰਮਲ ਹੀ ਘਰ ਹੀ ਥੋੜ੍ਹਾ ਬਹੁਤਾ ਕੰਮ ਕਰੀਏ? ਜਿਵੇਂ ਆਪਣੇ ਲੇਡੀਜ਼ ਹੁੰਦੀਆਂ ਉਹ ਕਹਿੰਦੀਆਂ ਮੈਂ ਤਾਂ ਘਰ ਹੀ ਕੰਮ ਕਰਕੇ ਬੜਾ ਐਨਰਜੀ ਬਰਨ ਕਰ ਰਹੀ, ਮੈਂ ਤਾਂ ਥੱਕ ਜਾਂਦੀ ਹਾਂ, ਜੇ ਹੈ ਉਹ ਹੈ, ਉਹ ਅਲੱਗ ਚੀਜ਼ ਹੈ, ਅਤੇ ਕਿੱਦਾਂ ਇਹਨੂੰ ਤੁਸੀਂ ਡਿਫਾਈਨ ਕਰੋਗੇ?
3: ਹਾਂਜੀ, ਜਿਮ ਵਧੀਆ ਚੀਜ਼ ਹੁੰਦੀ ਆ, ਜਿਮ ਜਾਣਾ ਵੀ ਵਧੀਆ ਹੁੰਦਾ ਵਾ, ਪਰ ਜੇ ਤੁਹਾਡੇ ਕੋਲ ਟਾਈਮ ਹੋਊਗਾ, ਜੇ ਤੁਹਾਡੇ ਕੋਲ
2: ਪੈਸਾ,
3: ਇਟਸ ਇਹ ਲਿਮਿਟਿੰਗ ਫੈਕਟਰਸ ਹੁੰਦੇ ਆ। ਜੇ ਤੁਹਾਡੇ ਕੋਲ ਉਹ ਨਹੀਂ ਹੈਗਾ, ਤੁਸੀਂ ਉਹ ਉਹੀ ਚੀਜ਼ਾਂ ਘਰੇ ਕਰ ਸਕਦੇ, ਤੁਸੀਂ ਰੱਸਾ ਟੱਪ ਕੇ, ਜਿਵੇਂ ਹੁਣ ਜਿਹੜੇ ਯੰਗ ਲੋਕ ਆ, ਘਰੇ ਲੈ ਕੇ ਤੁਸੀਂ ਰੱਸਾ ਟੱਪ ਲਓ, ਹੈ ਨਾ। ਤੁਸੀਂ ਜਿਵੇਂ ਹੁਣ ਜੇ ਤੁਹਾਡੇ ਕੋਲ ਵੇਟਸ ਨਹੀਂ ਹੈਗੇ, ਤੁਸੀਂ ਦੁੱਧ ਦੀ ਬੋਤਲ ਨਹੀਂ ਤਾਂ ਡਰਿੰਕ ਦੀ ਬੋਤਲ, ਪਾਣੀ ਦੀ ਬੋਤਲ ਹੱਥ 'ਚ ਫੜ ਕੇ ਤੁਸੀਂ ਉਹ ਰੈਪੀਟੇਸ਼ਨ ਐਕਸਰਸਾਈਜ਼ ਕਰ ਲਓ, ਉਹ ਸੇਮ ਹੀ ਹੋ ਜਾਂਦਾ ਵਾ। ਤੁਸੀਂ ਆਪਦੇ ਜਿਹੜੇ ਤੁਹਾਡੇ ਲਿਮਿਟਸ ਆ, ਤੁਹਾਡੇ ਸਰਕਮਸਟੈਂਸਿਸ ਆ, ਉਹਦੇ ਵਿੱਚ ਰਹਿ ਕੇ ਤੁਸੀਂ ਆਪਦੀ ਐਕਸਰਸਾਈਜ਼ ਘਰ ਵੀ ਕਰ ਸਕਦੇ ਆ। ਇਹ ਸਭ ਲਈ ਜ਼ਰੂਰੀ ਆ, ਸਣੇ ਯੰਗ ਲੋਕਾਂ ਨੂੰ ਲੈ ਕੇ ਉਹ ਬਜ਼ੁਰਗਾਂ ਤੱਕ। ਆਪਣਾ ਅੱਜ ਕੱਲ੍ਹ ਐਵੀਡੈਂਸ ਦਿਖਾ ਰਿਹਾ ਵਾ ਵੀ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਆ, ਉਹਨਾਂ ਨੂੰ ਆਹ ਜਿਹੜੇ ਹਾਰਟ ਦੀਆਂ ਬਿਮਾਰੀਆਂ ਵਾ, ਇਹ ਛੋਟੀਆਂ ਉਮਰਾਂ 'ਚ ਹੋਣ ਲੱਗ ਗਿਆ ਕੰਪੇਅਰ ਟੂ ਗੋਰੇ। ਗੋਰਿਆਂ ਨੂੰ ਵੱਡੀਆਂ ਉਮਰਾਂ 'ਚ ਪੈ ਰਹੀਆਂ, ਆਪਣੀ ਯੰਗ ਜਨਰੇਸ਼ਨਾਂ ਨੂੰ ਹੋ ਰਿਹਾ। ਸੋ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ ਵੀ ਆਪਾਂ ਕੀ ਖਾਂਦੇ ਹਾਂ, ਆਪਾਂ ਕੀ ਪੀਂਦੇ ਹਾਂ, ਆਪਾਂ ਐਕਸਰਸਾਈਜ਼ ਕਰਦੇ ਹਾਂ ਕਿ ਨਹੀਂ ਕਰਦੇ, ਆਪਾਂ ਆਪਦੀ ਸਿਹਤ ਨੂੰ ਕਿਵੇਂ ਟ੍ਰੀਟ ਕਰਦੇ ਹਾਂ, ਬਿਕੋਜ਼ ਆਪਣੀ ਸਿਹਤ ਨੇ ਅੱਗੇ ਜਾ ਕੇ ਆਪਣਾ ਬਹੁਤ ਸਾਥ ਦੇਣਾ ਵਾ। ਆਪਾਂ ਇਹਨੂੰ ਪਿਆਰ ਨਾਲ ਰੱਖੀਏ।
2: ਜਿਵੇਂ ਅਸੀਂ ਮਾਈਗ੍ਰੇਟ ਕਰਕੇ ਇੱਥੇ ਆਉਂਦੇ ਹਾਂ, ਆਉਂਦੇ ਸਾਰੀ ਲੱਗਦਾ ਵੀ ਇੱਥੇ ਤਾਂ ਬਹੁਤ ਵਧੀਆ ਫੂਡ ਹੈਗਾ ਜੀ, ਫਾਸਟ ਫੂਡ ਹੈਗਾ, ਔਰ ਡਰਿੰਕ ਜਿਹੜੀ ਹੈਗੀ ਆ ਬੜੀ ਹੀ ਕਾਮਨ ਹੈਗੀ ਹੈ, ਅਵੇਲੇਬਲ ਹੈਗੀ ਹੈ, ਜਿਹੜੀਆਂ ਵੀ ਆਪਾਂ ਸੋਫਟ ਡਰਿੰਕਸ ਕਹਿ ਲਈਏ ਜਾਂ ਹਾਰਡ ਡਰਿੰਕਸ ਜਿਹੜੀਆਂ ਹੁੰਦੀਆਂ, ਤਾਂ ਬੰਦੇ ਇੱਕਦਮ ਆਉਂਦੇ ਸਾਰ ਇੰਡਲਜ ਹੋ ਜਾਂਦੇ, ਬਹੁਤ ਜ਼ਿਆਦਾ ਹੀ ਉਸ ਪਾਸੇ ਤੁਰ ਪੈਂਦੇ ਹੁੰਦੇ ਆ। ਅਤੇ ਹੁਣ ਡਾਕਟਰ ਸਾਹਿਬ ਇਹ ਦੱਸੋ ਕਿ ਅਸੀਂ ਮੈਨੇਜਮੈਂਟ ਬਾਰੇ ਗੱਲ ਕਰ ਲਈ, ਇਹਦੇ ਵਾਸਤੇ ਕੋਈ ਮੈਡੀਸਨ ਵੀ ਹੁੰਦੀ ਹੈ ਕੋਲੈਸਟਰੋਲ ਨੂੰ ਘੱਟ ਕਰਨ ਵਾਸਤੇ?
3: ਹਾਂਜੀ,
2: ਇੱਕਦਮ ਵੱਧ ਜਾਏ ਕੁਛ ਹੋ ਜਾਏ ਤਾਂ ਕਿੱਦਾਂ?
3: ਹਾਂਜੀ, ਆਪਣੀ ਕੋਲ ਹੈਗੀ ਆ

0: ਇਹਨਾਂ ਨੂੰ ਸਟੈਟਿਨਸ ਕਹਿੰਦੇ ਆ, ਇਹ ਇੱਕ ਦਵਾਈ ਆ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ,
1: ਹਾਂਜੀ
0: ਉਹ ਦਵਾਈ ਹੈਗੀ ਆ ਉਹ, ਜਦੋਂ ਤੁਸੀਂ ਮੰਨ ਲਓ ਵੀ ਹੁਣ ਆਪਾਂ ਜੀ ਪੀ ਦੇ ਕੋਲ ਗਏ, ਤੁਹਾਡਾ ਕੋਲੈਸਟ੍ਰੋਲ ਬਹੁਤ ਉੱਚਾ ਵਾ, ਉਹਨਾਂ ਨੇ ਕਿਹਾ ਭਾਈ ਤੁਹਾਡਾ ਕੋਲੈਸਟ੍ਰੋਲ ਹਾਈ ਆ, ਤੁਸੀਂ ਆਹ ਚੀਜ਼ਾਂ ਕਰੋ, ਤੁਸੀਂ ਕੋਸ਼ਿਸ਼ ਕੀਤੀ ਉਹ ਨਹੀਂ ਕੰਟਰੋਲ 'ਚ ਨਹੀਂ ਆਇਆ, ਫਿਰ ਆਪਾਂ ਗੋਲੀ 'ਤੇ ਲੱਗਣਾ ਪੈਂਦਾ ਵਾ, ਅਤੇ ਤੁਸੀਂ ਉਹ ਗੋਲੀ ਨੂੰ ਖਾਂਦੇ ਰਹੋ, ਹਰ ਰੋਜ਼ ਖਾਓ, ਤੁਸੀਂ ਫਿਰ ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਜੀ ਪੀ ਦੇ ਕੋਲ ਜਾਓ, ਤੁਸੀਂ ਉਹਨਾਂ ਨੂੰ ਦੱਸੋ ਵੀ ਤੁਹਾਨੂੰ ਕਿਵੇਂ ਫਿੱਟ ਬੈਠੀ ਆ, ਠੀਕ ਲੱਗੀ ਆ, ਤੁਹਾਨੂੰ ਕੋਈ ਕੰਪਲੀਕੇਸ਼ਨਸ ਤਾਂ ਨਹੀਂ ਹੈਗੀ, ਜੇ ਹੁੰਦੀ ਆ ਦੂਜੀਆਂ ਵੀ ਦਵਾਈਆਂ ਹੈਗੀਆਂ ਵਾ, ਸੋ ਇਸ ਕਰਕੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ, ਕੋਈ ਕੋਈ ਆਪਾਂ ਨੂੰ, ਮੈਨੂੰ ਬਥੇਰੇ ਸਾਡੇ ਰਿਸ਼ਤੇਦਾਰੀ ਕਹਿ ਦਿੰਦੇ ਵੀ ਉਹ ਮੈਨੂੰ ਦਵਾਈ ਫਿੱਟ ਨਹੀਂ ਬੈਠੀ, ਹੈ ਨਾ, ਜੇ ਤੁਹਾਨੂੰ ਦਵਾਈ ਇੱਕ ਨਹੀਂ ਫਿੱਟ ਬੈਠੀ ਹੁੰਦੀ, ਉਹਦਾ ਕੋਈ ਮਾੜਾ, ਉਹਦੇ ਕੋਈ ਇਤਰਾਜ਼ ਨਹੀਂ ਹੋਊਗਾ ਡਾਕਟਰ ਨੂੰ, ਵੀ ਜੇ ਤੁਸੀਂ ਉਹਦੇ ਕੋਲ ਜਾਓ ਅਤੇ ਤੁਸੀਂ ਉਹਨਾਂ ਨੂੰ ਦੱਸੋ ਵੀ ਮੈਂ ਆਹ ਦਵਾਈ ਸ਼ੁਰੂ ਕੀਤੀ ਸੀ ਅਤੇ ਮੈਨੂੰ ਉਹ ਠੀਕ ਨਹੀਂ ਲੱਗੀ, ਮੇਰੇ ਸਿਹਤ ਦੇ ਨਾਲ ਆਹ ਚੀਜ਼ ਪੈ ਗਿਆ, ਉਹਨਾਂ ਕੋਲ ਹੋਰ ਦਵਾਈਆਂ ਹੁੰਦੀਆਂ ਵਾ, ਤੁਸੀਂ ਉਹ ਦਵਾਈਆਂ ਲੈ ਸਕਦੇ ਆ, ਹੈ ਨਾ, ਸੋ ਇਹ ਇਹਦਾ ਫਾਇਦਾ ਹੁੰਦਾ ਵਾ ਵੀ ਤੁਸੀਂ ਉਹ ਜੀ ਪੀ ਦੇ ਨਾਲ ਇੱਕ ਰਿਲੇਸ਼ਨਸ਼ਿਪ ਬਣਾਓ, ਹੈ ਨਾ, ਜਿਵੇਂ ਤੁਸੀਂ ਉਹਦੇ ਨਾਲ ਰਿਸ਼ਤੇਦਾਰੀ ਬਣਾਓ ਅਤੇ ਤੁਸੀਂ ਉਹ ਤੁਹਾਨੂੰ ਸਮਝੇ ਅਤੇ ਉਹ ਦੇਖੇ ਵੀ ਤੁਹਾਡੇ ਸਰੀਰ ਨਾਲ ਕੀ ਹੁੰਦਾ, ਤੁਹਾਨੂੰ ਕਿਹੜੀ ਦਵਾਈ ਹੁੰਦੀ ਆ, ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਵਾ।
1: ਡਾਕਟਰ ਕੋਲ ਜਾ ਕੇ ਕਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਵੀ ਹਾਏ ਮੈਂ ਕਿਉਂ ਦੱਸਾਂ ਜਾਂ ਮੇਰਾ ਕੋਈ ਨੁਕਸਾਨ ਜਾਂ ਮੈਨੂੰ ਸ਼ਰਮ ਆਏਗੀ ਦੱਸਦੇ ਹੋਏ, ਜਿਹੜੀ ਵੀ ਗੱਲ ਹੋਏ ਕਲੀਅਰ ਕਰ ਦੇਣੀ ਚਾਹੀਦੀ ਹੈਗੀ ਹੈ।
0: ਹਾਂਜੀ,
1: ਅਤੇ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਬਿਲਕੁਲ ਸਿੰਪਲ ਭਾਸ਼ਾ ਵਿੱਚ ਸਮਝਣਾ ਹੋਵੇ, ਚਲਦੇ ਚਲਦੇ 30 ਸੈਕਿੰਡ ਵਿੱਚ ਦੱਸਿਓ ਕਿ ਜੇ ਕੋਲੈਸਟ੍ਰੋਲ ਵੱਧ ਜਾਂਦਾ, ਨਾੜਾਂ ਦੇ ਵਿੱਚ ਫੈਟ ਜੰਮ ਜਾਂਦੀ ਹੈ, ਬਲੱਡ ਘੱਟ ਜਾਂਦਾ ਆ, ਅਤੇ ਉਹਦੇ ਨਾਲ ਜਿਵੇਂ ਬਲੱਡ ਆਪਣੇ ਹਾਰਟ ਅਟੈਕ ਜਾਂ ਹੋਰ ਚੀਜ਼ਾਂ ਦੀ ਪ੍ਰੋਬਲਮ ਹੋ ਸਕਦੀ ਹੈ, ਇਹ ਠੀਕ ਹੈ ਜੀ? ਇਹਨੂੰ ਥੋੜ੍ਹਾ ਐਕਸਪਲੇਨ ਕਰ ਦਿਓ।
0: ਹਾਂਜੀ, ਸੋ ਆਪਣੀ ਕੋਲੈਸਟ੍ਰੋਲ ਦੀ ਬਿਮਾਰੀ ਇਹ ਆ ਵੀ ਆਪਣੇ ਖੂਨ ਦੀਆਂ ਨਾੜਾਂ ਦੇ ਵਿੱਚ ਮੋਟਾਪਾ ਵੱਧ ਜਾਂਦਾ ਵਾ, ਉਹ ਬੰਦ ਖੂਨ ਦੀਆਂ ਨਾੜੀਆਂ
1: ਫੈਟ ਵੱਧ ਜਾਂਦਾ,
0: ਫੈਟ ਵੱਧ ਜਾਂਦਾ ਵਾ, ਅਤੇ ਤੁਹਾਡੀਆਂ ਖੂਨ ਦੀਆਂ ਨਾੜੀਆਂ ਬੰਦ ਹੋਣ ਲੱਗ ਜਾਂਦੀਆਂ,
1: ਪੈਸੇਜ ਹੈਗਾ
0: ਉਹ, ਹਾਂਜੀ, ਉਹ ਬਰੀਕ ਬਰੀਕ ਹੋਣ ਲੱਗ ਜਾਂਦਾ ਵਾ, ਉਹਦੇ 'ਚੋਂ ਖੂਨ ਨਹੀਂ ਲੰਘਦਾ, ਜਦੋਂ ਖੂਨ ਨਹੀਂ ਲੰਘਦਾ ਤੁਹਾਡੇ ਉਹਦੇ ਨਾਲ ਅਟੈਕ ਅੱਗੋਂ ਆ ਜਾਂਦੇ ਆ, ਭਲਾਂ ਦੀ ਉਹ ਤੁਹਾਡੇ ਹਾਰਟ 'ਚ ਹੋਣੇ, ਤੁਹਾਡੇ ਬ੍ਰੇਨ 'ਚ ਹੋਵੇ, ਦਿਮਾਗ 'ਚ ਹੋਵੇ, ਤੁਹਾਨੂੰ ਦੌਰਾ ਪੈ ਸਕਦਾ ਵਾ, ਤੁਹਾਡੇ ਦੂਜੇ ਵੀ ਅੰਗ ਪੈਰਾਂ ਦੇ ਉੱਤੇ ਵੀ ਅਸਰ ਹੋ ਸਕਦਾ, ਉਹਨੂੰ ਘਟਾਉਣ ਲਈ ਆਪਾਂ ਨੂੰ ਘਿਓ ਵਗੈਰਾ ਘਟਾਉਣਾ ਚਾਹੀਦਾ, ਐਕਸਰਸਾਈਜ਼ ਕਰਨੀ ਚਾਹੀਦੀ ਹੈ, ਅਤੇ ਜੇ ਉਹਦੇ ਨਾਲ ਨਹੀਂ ਕੰਟਰੋਲ 'ਚ ਆਉਂਦਾ ਆਪਾਂ ਦਵਾਈ ਖਾਈਏ,
1: ਅਤੇ ਦਵਾਈ ਜਿਹੜੀ ਹੈਗੀ ਉਹ ਨਾੜਾਂ ਦੇ ਵਿੱਚ ਦੀ ਜਿਹੜੀ ਜਾ ਕੇ ਉਹ ਫੈਟ ਫੂਟ ਜਿਹੜੀ ਫਾਲਤੂ ਜੰਮੀ ਹੋਈ ਆ ਉਹਨੂੰ ਕੱਢ ਦਿੰਦੀ ਹੈ ਦਵਾਈ।
0: ਹਾਂਜੀ, ਉਹਨੂੰ ਸਟੇਬਲਾਈਜ਼ ਕਰ ਦਿੰਦੀ ਆ, ਉਹ ਐਕਸਰਸਾਈਜ਼ ਵੀ ਨਾਲ ਚਾਹੀਦੀ ਹੈ।
1: ਹਾਂਜੀ ਹਾਂਜੀ, ਠੀਕ ਹੈ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ ਡਾਕਟਰ ਮਨਦੀਪ ਜੀ ਤੁਹਾਡਾ, ਤੁਸੀਂ ਬਹੁਤ ਵਧੀਆ ਪੰਜਾਬੀ ਦੇ ਵਿੱਚ ਸੌਖੇ ਲਫ਼ਜ਼ਾਂ ਦੇ ਵਿੱਚ ਸਾਰਾ ਕੁਝ ਸਮਝਾਇਆ ਸਾਡੇ ਸਰੋਤਿਆਂ ਵਾਸਤੇ, ਧੰਨਵਾਦ ਹੈ ਜੀ।
0: ਥੈਂਕ ਯੂ ਜੀ।
2: ਬਿਲਕੁਲ ਜੀ, ਸਾਰੀਆਂ ਪੇਸ਼ਕਾਰੀਆਂ ਅਤੇ ਰਿਪੋਰਟਸ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ, ਸਾਡੀ ਵੈਬਸਾਈਟ 'ਤੇ, ਸਾਡੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਾ ਕੇ ਲੱਭ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ। ਹੁਣ ਸਮਾਂ ਹੋ ਚੁੱਕਾ ਜੀ ਇਜਾਜ਼ਤ ਲੈਣ ਦਾ, ਆਸ ਕਰਦੇ ਹਾਂ ਕਿ ਸ਼ੋਅ ਚੰਗਾ ਲੱਗਿਆ ਹੋਵੇਗਾ। ਹੁਣ ਮੈਨੂੰ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ, ਅਤੇ ਇੱਕ ਚੱਕਵੇਂ ਬੀਟ ਵਾਲੇ ਗਾਣੇ ਦੇ ਨਾਲ ਲੈਂਦੇ ਹਾਂ ਜੀ ਅਲਵਿਦਾ।